0: ਇਹਨਾਂ ਕੋਲ ਸਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-23-32 Avenue ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

वाहगुरु जी का खालसा, वाहगुरु जी की फतेह। गुरबाणी विचार प्रोग्राम दे विच तुहाडा स्वागत है। पंजाबी रेडियो कैलगरी 102.7 FM ते यह प्रोग्राम तुहाडी सेवा दे विच हर हफ्ते 5 दिन प्रसारित होंदा है। प्रोग्राम का प्रसारण समा सोमवार तो लैके शुक्रवार तक कैलगरी समय अनुसार शाम के 6 बजे तो 8 बजे तक, भारतीय समय अनुसार ये प्रोग्राम तुहाडी सेवा दे विच हर मंगलवार तो लैके शनिचरवार तक सवेर के 5:30 तो 7:30 बजे तक प्रसारित होता है। प्रोग्राम शुरू करन तो पहला तुहाडे नाल एक सूचना सांझी करदे हां। कैलगरी दे विच स्थापित गुरद्वारा साहब दरबार श्री गुरु ग्रंथ साहिब कैलगरी दी एक्सटेंशन दे संबंध दे विच एक रेडियोथान जो कि गुरु ग्रंथ साहिब जी पातशाह दे पहले प्रकाश पुरब दी सैलीब्रेशन वाले दिन 12 ते 13 सितंबर नूं आयोजित किया जा रहा है, उस दे संबंध दे विच एक रेडियोथान, संगतां भी एकत्र होणगियां उस दिन क्योंकि दीवान लगाए जा रहे ने। नाल दी नाल एक रेडियोथान भी किया जा रहा है जो 12 ते 13 तरीक नूं होएगा, जिस दे विच तुसीं भाग लै के अपनी जथा शक्त जो भी तुहाडे कोल तुहाडे अकाल पुरख दे महाराज दे अकाल पुरख वाहिगुरु दे बख्शे खजानियां चों जो भी तिल फुल तुसीं अपनियां नेक कमाइयां दे विचों गुरु नूं अर्पित करना चाहुंदे हो, उस दे संबंध दे विच आपां एक प्रोग्राम भी करांगे प्रबंधकां दे नाल, जिस दे विच इह डिटेल जिहड़ी है तुहाडे कोल सारी आ जाएगी। ਅਤੇ ਇਹ 2 ਦਿਨਾਂ ਦੇ ਵਿੱਚ ਜਿਹੜਾ, ਕਿਉਂਕਿ ਇਸ ਦੇ ਸੰਬੰਧ ਦੇ ਵਿੱਚ ਜਦੋਂ ਆਪਣੀ ਗੱਲਬਾਤ ਹੋਈ ਸੀ ਪ੍ਰਬੰਧਕਾਂ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਬਿਲਡਿੰਗ ਇਸ ਵਕਤ ਸਕੂਲ ਦੀ ਬਿਲਡਿੰਗ ਹੈ ਇਹਦੇ ਵਿੱਚ ਹੀ ਗੁਰਦੁਆਰਾ ਸਾਹਿਬ ਦਾ ਜਿਹੜਾ ਗੁਰੂ ਘਰ ਦਾ ਜਿਹੜਾ ਨਿਜ਼ਾਮ ਆ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਪਰ ਗੁਰਦੁਆਰਾ ਸਾਹਿਬ ਦੀ ਅਲੱਗ ਇਮਾਰਤ ਬਣਾ ਕੇ ਇਸ ਸਾਰੀ ਇਮਾਰਤ ਨੂੰ ਸਕੂਲ ਵਾਸਤੇ ਹੀ ਇਸਤੇਮਾਲ ਕੀਤਾ ਜਾਏਗਾ, ਕਿਉਂਕਿ ਬੱਚਿਆਂ ਦੀ ਗਿਣਤੀ ਜਿਸ ਤਰ੍ਹਾਂ ਕਿ ਉਹਨਾਂ ਦੇ ਮੁਤਾਬਕ ਇਸ ਵਕਤ 1000 ਕੁ ਸਟੂਡੈਂਟ ਇੱਥੇ ਜਿਹੜਾ ਆ ਉਹ ਵਿੱਦਿਆ ਪ੍ਰਾਪਤ ਕਰ ਰਹੇ ਨੇ, ਅਤੇ ਇਹ ਗਿਣਤੀ ਪਹਿਲਾਂ 1600 ਹੋ ਜਾਣੀ ਹੈ ਨੈਕਸਟ ਈਅਰ, ਅਤੇ ਫਿਰ ਬਾਅਦ ਦੇ ਵਿੱਚ ਫਾਈਨਲੀ ਇਹ 2000 ਤੱਕ ਚਲੀ ਜਾਏਗੀ। ਇਹ ਸਕੂਲ ਗ੍ਰੇਡ 12 ਤੱਕ ਚੱਲ ਰਿਹਾ ਹੈ, ਸੋ ਕਮਿਊਨਿਟੀ ਦੇ ਵਿੱਚ ਯਾਨੀ ਕਿ ਆਪਣੇ ਬੱਚਿਆਂ ਨੂੰ ਇੱਕ ਆਪਣੇ ਮਾਹੌਲ ਦੇ ਵਿੱਚ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਆ, ਨਾਲ ਦੀ ਨਾਲ ਸਿੱਖ ਸਿਧਾਂਤਾਂ ਦੇ ਮੁਤਾਬਕ ਸਿੱਖੀ ਮਾਹੌਲ ਦੇ ਵਿੱਚ ਜਿਹੜੀ ਉਹਨਾਂ ਦੀ ਪਰਵਰਿਸ਼ ਹੋ ਰਹੀ ਆ, ਇਹ ਵੀ ਇੱਕ ਪਾਜ਼ਿਟਿਵ ਪੱਖ ਹੈ ਇਸ ਦਾ। ਸੋ ਇਸ ਸੰਬੰਧ ਦੇ ਵਿੱਚ ਤੁਸੀਂ ਚਾਹੋ ਤਾਂ ਆਪਾਂ ਪ੍ਰਬੰਧਕਾਂ ਕੋਲੋਂ ਫੋਨ ਨੰਬਰ ਵੀ ਲੈ ਕੇ ਤੁਹਾਨੂੰ ਕੰਟੈਕਟ ਵਾਸਤੇ ਵੀ ਫੋਨ ਨੰਬਰ ਦੇ ਸਕਦੇ ਹਾਂ। ਫਿਲਹਾਲ 2 ਦਿਨ ਦਾ ਜਿਹੜਾ ਇਹ ਸਮਾਗਮ ਹੈ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਸੂਚਨਾ ਸਾਂਝੀ ਕੀਤੀ ਹੈ। ਆਓ ਪ੍ਰੋਗਰਾਮ ਨੂੰ ਬਾਕਾਇਦਾ ਸ਼ੁਰੂ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਜੋ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਮੁਤਾਬਕ ਧਾਰਮਿਕ ਕੌਣ ਹੁੰਦਾ ਹੈ। ਕਿਉਂਕਿ ਗੁਰਬਾਣੀ ਜਦੋਂ ਧਰਮ ਨੂੰ ਡਿਫਾਈਨ ਕਰਦੀ ਹੈ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਇੱਕ ਨਾਮ ਅਕਾਲ ਪੁਰਖ ਦੀ ਨਾਮ ਗੁਰਬਾਣੀ ਦੇ ਵਿੱਚ ਗਿਆਨ ਨੂੰ ਵੀ ਨਾਮ ਗੁਰਗਿਆਨ ਪਦਾਰਥ ਨਾਮ ਹੈ, ਕਿਉਂਕਿ ਨਾਮ ਸਤ ਨਾਮ ਜਦੋਂ ਅਸੀਂ ਕਹਿੰਦੇ ਨਾ ਇੱਕ ਓਂਕਾਰ ਸਤਨਾਮ, ਇਹ ਯੂਨੀਵਰਸਲ ਸੰਕੇਤ ਹੈ। ਅਕਾਲ ਪੁਰਖ ਬ੍ਰਹਿਮੰਡ ਸਭ ਨਾਮ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਸ ਤੇ ਆਪਾਂ ਇਸ ਟਾਪਿਕ ਤੇ ਨਹੀਂ ਬਲਕਿ ਆਪਾਂ ਇਸ ਗੱਲ ਤੇ ਆ ਕਿ ਹਰ ਕਾ ਨਾਮ ਜਪ ਨਿਰਮਲ ਕਰਮ, ਐਕਸ਼ਨ ਤੇ ਵੀ ਕੰਮ ਤੇ ਵੀ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਗੁਰਮਤ ਦੀ ਵਿਆਖਿਆ ਕਰਦੇ ਹਾਂ, ਐਕਸ਼ਨ ਐਂਡ ਕੰਟੈਂਪਲੇਸ਼ਨ, ਸੇਵਾ ਤੇ ਅਧਿਆਤਮਵਾਦ, ਧਿਆਨ। ਐਕਸ਼ਨ ਵਿਦਆਊਟ ਕੰਟੈਂਪਲੇਸ਼ਨ ਇਜ਼ ਸਲੇਵਰੀ ਆਫ ਮਟੀਰੀਅਲਿਜ਼ਮ, contemplation without action becomes escapist mysticism. ਮੈਂ ਗੁਰਮਤ ਦੇ ਨਜ਼ਰੀਏ ਤੋਂ ਗੱਲ ਕਰ ਰਿਹਾ। ਵੇਅਰ ਐਕਸ਼ਨ ਐਂਡ ਕੰਟੈਂਪਲੇਸ਼ਨ ਕੰਬਾਈਨਸ, ਮੈਨ ਬਿਕਮਸ ਡਿਵਾਈਨ ਵਿਲ। ਗੁਰਮਤ ਦੇ ਵਿੱਚ ਧਰਮ ਵਾਸਤੇ ਮਨੁੱਖ, ਕਿਉਂਕਿ ਧਰਮ ਗੁਰਮਤ ਦਾ ਜਿਹੜਾ ਜੀਵਨ ਦਾ ਮਨੋਰਥ ਕੀ ਹੈ, ਉਹ ਇਹੀ ਹੈ ਕਿ ਸਚਿਆਰਾ ਬਣਨਾ ਹੈ। ਪਾਉ ਸਾਗਰ ਤੋਂ ਪਾਰ ਉਤਰਨ ਦਾ ਮਤਲਬ ਵੀ ਇਹ ਸਚਿਆਰਾ ਬਣਨਾ ਹੈ, ਜੀਵਨ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਜੀ ਕੇ ਜਾਣਾ ਹੈ, ਜੀਵਨ ਮੁਕਤ ਰਹਿਣਾ ਹੈ। ਉਦਮੀ ਰਹਿਣਾ, ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੱਤ। ਦੂਜੇ ਪਾਸੇ ਇਹ ਉਦਮੀ ਹੋਣ ਦਾ ਤੇ ਜੀਵਨ ਨੂੰ ਹੱਸਦਿਆਂ ਖੇਡਦਿਆਂ ਗੁਜ਼ਾਰਨ ਦੀ ਯੁਗਤੀ ਜਿਹੜੀ ਹੈ, ਇਹ ਗੁਰੂ ਹੀ ਸਮਝਾ ਸਕਦਾ। ਗੁਰੂ ਦੇ ਨਾਲ ਮੁਲਾਕਾਤ ਹੋਣ ਤੋਂ ਹੀ ਇਸ ਦੀ ਸੋਝੀ ਹੋਏਗੀ। ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਤੇ ਆਮ ਤੌਰ ਤੇ ਜੀਵਨ ਦਾ ਜਿਹੜਾ ਖੇਡ ਹੈ, ਜਿਹੜੀ ਸਾਰੀ ਖੇਡ ਹੈ ਸੰਸਾਰ ਦੀ, ਇਸ ਦੀ ਮਹਾਨਤਾ ਜ਼ਿੰਦਗੀ ਅਤੇ ਮੌਤ ਦੇ ਇਸ ਖੇਡ ਦੇ ਵਿੱਚ ਹੈ। ਜੀਵ ਪੈਦਾ ਹੁੰਦੇ ਹਨ ਤੇ ਮਰਦੇ ਹਨ, ਪਰ ਮਰਨ ਤੋਂ ਪਹਿਲਾਂ ਇਹ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ। ਕੱਲੀ ਇਨਸਾਨੀਅਤ ਨਹੀਂ, ਸਮੁੱਚਾ ਜੀਵਨ ਜੋ ਹੈ ਉਸਦੇ ਸੰਬੰਧ ਦੇ ਵਿੱਚ ਹੈ। ਤੇ ਜ਼ਿੰਦਗੀ ਅਤੇ ਮੌਤ ਦਾ ਜਿਹੜਾ ਇਹ ਖੇਡ ਹੈ, ਅਰਬਾਂ ਸਾਲਾਂ ਤੋਂ ਚੱਲ ਰਿਹਾ ਹੈ। ਇਨਸਾਨ ਤਾਂ ਜੇ ਅੱਜ ਕੱਲ੍ਹ ਦੇ ਇਨਸਾਨ ਨੂੰ ਦੇਖੀਏ, ਇਹ ਤਾਂ 3 ਲੱਖ ਸਾਲ ਪੁਰਾਣਾ ਹੈ ਨਾ, ਅਰਬਾਂ ਸਾਲਾਂ ਤੋਂ ਇਹ ਚੱਲ ਰਿਹਾ ਹੈ। ਅਤੇ ਇਸ ਖੇਡ ਵਿੱਚ ਜੀਵਨ ਲਗਾਤਾਰ ਮੌਤ ਦੇ ਨਾਲ ਸੰਘਰਸ਼ ਕਰਦਾ ਹੈ। ਮੌਤ ਜ਼ਿੰਦਗੀ ਦਾ ਪਿੱਛਾ ਕਰਦੀ ਏ, ਪਰ ਹਰ ਨਵੇਂ ਜੀਵਨ ਦੇ ਜਨਮ ਦੇ ਨਾਲ ਜੀਵਨ ਦੀ ਜਿਹੜੀ ਇਹ ਲਹਿਰ, ਜੀਵਨ ਦੀ ਜਿਹੜੀ ਇਹ ਬਸਾਤ ਹੈ, ਜੀਵਨ ਦੀ ਜਿਹੜੀ ਇਹ ਤੋਰ ਏ, ਮੌਤ ਦੀ ਪਕੜ ਤੇ ਅੱਗੇ ਹੁੰਦੀ ਹੈ, ਸਾਲਾਂ ਅੱਗੇ ਚਲੀ ਜਾਂਦੀ ਹੈ। ਬੇਸ਼ੱਕ ਜ਼ਿੰਦਾ ਰਹਿਣਾ ਕੋਈ ਆਸਾਨ ਕੰਮ ਨਹੀਂ ਹੈ, ਹੁਣ ਤੇ ਕਾਫੀ ਇਨਸਾਨ ਵਾਸਤੇ ਆਸਾਨ ਹੋ ਗਿਆ, ਪਰ ਉਹ ਲੋਕ ਜਿਹੜੇ ਜੰਗਲਾਂ ਦੇ ਵਿੱਚ ਉਸ ਵਕਤ ਲੱਖਾਂ ਸਾਲ ਪਹਿਲਾਂ ਮੌਜੂਦ ਸਨ, ਉਹਨਾਂ ਦੇ ਵਾਸਤੇ ਇਹ ਜ਼ਰੂਰੀ ਨਹੀਂ ਸੀ ਕਿ ਦੂਜਾ ਦਿਨ ਜਿਹੜਾ ਹੈ ਜਾਂ ਤੇ ਉਹਨਾਂ ਨੇ ਕਿਸੇ ਦਾ ਸ਼ਿਕਾਰ ਕਰ ਲੈਣਾ ਜਾਂ ਸ਼ਿਕਾਰ ਹੋ ਜਾਣਾ ਸੀ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਧਰਮ ਦੀ, ਕਿਉਂਕਿ ਜੀਵਨ ਦੇ ਵਿੱਚ ਹੀ ਧਰਮ ਆ ਗਿਆ, ਪ੍ਰਿੰਸੀਪਲਸ ਆ ਗਏ। ਇਹ ਖੇਡ ਕੇਵਲ ਇਨਸਾਨਾਂ 'ਚ ਹੀ ਨਹੀਂ, ਲਗਭਗ ਹਰ ਸਪੈਸ਼ੀਜ਼ ਦੇ ਵਿੱਚ ਉਹਦਾ ਸੁਭਾਅ ਹੈ। ਉਸ ਨੇ ਇੱਕ ਧਰਮ ਤਾਂ ਸ੍ਰਿਸ਼ਟੀ ਦਾ ਧਰਮ ਹੈ, ਜਿਹੜੇ ਨੇਮ ਨੇ ਸ੍ਰਿਸ਼ਟੀ ਦੇ ਹੁਕਮ ਹੈ ਜਿਹੜਾ, ਤੇ ਉਸਦਾ ਪ੍ਰਿੰਸੀਪਲ ਜਿਹੜਾ ਧਰਤੀ ਦੇ ਦਾ ਜਿਹੜਾ ਟਿਕਾਅ ਹੈ ਇਸ ਬ੍ਰਹਿਮੰਡ ਦੇ ਵਿੱਚ, ਸੌਰ ਮੰਡਲ ਦੇ ਵਿੱਚ, ਉਸ ਦੀ ਜਿਹੜੀ ਉਹ ਗ੍ਰੈਵੀਟੇਸ਼ਨਲ ਪੁੱਲ ਹੈ, ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਧਰਮ ਕਹਿੰਦੇ ਹੈ। ਤਾਉਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨਸੂਤ, ਜੇ ਕੋ ਬੁਝੇ ਹੋਵੇ ਸਚਿਆਰ, ਤਵਲੇ ਉੱਪਰ ਕੇ ਤਾਪ। ਪਰ ਨਾਲ ਦੀ ਨਾਲ ਹੁਣ ਆਪਾਂ ਜਦੋਂ ਧਰਮ ਦੀ ਜਿਹੜਾ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਧਰਮ ਦਾ ਕਨਸੈਪਟ ਹੈ ਕਿ ਧਰਮ ਕੀ ਹੈ ਤੇ ਧਾਰਮਿਕ ਵਿਅਕਤੀ ਕੌਣ ਹੈ, ਆਪਾਂ ਇਸ ਵਿਸ਼ੇ ਤੇ ਵਿਚਾਰਨਾ ਹੈ। ਤੇ ਇਹ ਵਿਸ਼ਾ ਜਿਹੜਾ ਹੈ, ਜੇ ਇਸ ਨੂੰ ਆਪਾਂ ਗੁਰਮਤ ਦੀ ਨਜ਼ਰ ਨਾਲ ਦੇਖੀਏ, ਇਹ ਬਹੁਤ ਇੱਕ ਗਹਿਰਾਈ ਦੇ ਵਿੱਚ ਜਾਈਏ ਤੇ ਜੇ ਅਸੀਂ ਆਪਣੇ ਆਪ ਨੂੰ ਅੱਜ ਦੇ ਸਮੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਧਾਰਮਿਕ ਹੁੰਦੇ ਹਾਂ, ਅੰਮ੍ਰਿਤਪਾਨ ਕਰਦੇ ਹਾਂ, ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਜਾਂ ਇਸੇ ਤਰ੍ਹਾਂ ਅਸੀਂ ਨਹੀਂ ਹੋਰ ਧਰਮਾਂ ਦੇ ਵਿੱਚ ਵੀ ਲੋਕੀ ਉਹ ਸਾਰਾ ਕੁਝ ਕਰਦੇ ਆ, ਕੋਈ ਸੁਨਤ ਦੇ ਧਾਰਨੀ ਨੇ, ਪੰਜ ਵਕਤਾਂ ਦੇ ਨਮਾਜ਼ੀ ਨੇ, ਚਾਰੇ ਉਹ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਧਰਮ ਦੀਆਂ, ਸ਼ਰੀਅਤ ਦੀਆਂ, ਜਾਂ ਕ੍ਰਿਸਚੈਨਿਟੀ ਦੇ ਵਿੱਚ ਸਾਰੇ ਹੀ ਧਾਰਮਿਕ ਰੂਲਾਂ ਨੂੰ ਫਾਲੋ ਕਰਦੇ ਆ, ਤੇ ਉਸ ਨੂੰ ਉਹ ਲੋਕੀ ਧਾਰਮਿਕ ਕਹਿੰਦੇ ਆ। ਪਰ ਜੇ ਗੁਰਬਾਣੀ ਦੇ ਨਜ਼ਰੀਏ ਤੋਂ ਦੇਖੀਏ, ਜੋ ਅੱਜ ਕੱਲ੍ਹ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ, ਧਾਰਮਿਕ ਲੋਕ ਜਿਹੜੀ ਸਾਡੀ ਦ੍ਰਿਸ਼ਟੀ 'ਚ ਨਜ਼ਰ ਆਉਂਦੇ ਆ, ਉਹ ਦੋ ਤਰ੍ਹਾਂ ਦੇ ਨੇ। ਉਹ ਕਿਹੋ ਜਿਹੇ ਨੇ? ਇੱਕ ਧਾਰਮਿਕ ਲੋਕ ਉਹ ਹਨ ਜੋ ਲਾਲਚ ਜਿਹਨਾਂ ਨੂੰ ਧਾਰਮਿਕ ਬਣਾਉਂਦੀ ਹੈ। ਬੇਸ਼ੱਕ ਇਹ ਬਹੁਤ ਵੱਡਾ ਸਟੇਟਮੈਂਟ ਹੈ, ਪਰ ਗੁਰਬਾਣੀ ਕਹਿ ਰਹੀ ਹੈ। ਇੱਕ ਉਹ ਨੇ ਜਿਹੜੇ ਭੈ ਦੇ ਕਰਕੇ, ਡਰ ਦੇ ਕਰਕੇ ਧਾਰਮਿਕ ਨੇ। ਹੁਣ ਲਾਲਚ ਕਾਹਦਾ ਹੈ ਤੇ ਭੈ ਕਾਹਦਾ ਹੈ? ਅਸੀਂ ਅੱਜ ਵੀ ਦੇਖੀਏ, ਅਸੀਂ ਗੁਰਦੁਆਰਾ ਸਾਹਿਬਾਨ ਜਾਂਦੇ ਹਾਂ, ਜੇ ਸਾਨੂੰ ਇਹ ਪੁੱਛਿਆ ਜਾ ਕਾਹਦੇ ਲਈ ਗਏ ਸੀ, ਕਿ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਚੰਗਾ ਮਨੁੱਖ ਬਣਨ ਲਈ ਗਏ ਸਾਂ? ਅਸੀਂ ਕੁਝ ਮੰਗਾਂ ਮੰਗਣ ਲਈ ਗਏ ਸਾਂ? ਅਸੀਂ ਸ਼ੁਕਰਾਨੇ ਵਾਸਤੇ ਵੀ ਨਹੀਂ ਗਏ। ਸਾਡੀਆਂ ਆਕਾਂਖਸ਼ਾਵਾਂ ਨੇ ਅਸੀਂ ਉਹਨਾਂ ਨੂੰ ਦੁਹਰਾਉਣ ਲਈ ਤੇ ਨਾਲ ਸ਼ਰਤਾਂ ਲਾਉਣ ਲਈ, ਜੇ ਮੇਰਾ ਇਹ ਮੇਰੀ ਇਹ ਆਕਾਂਖਸ਼ਾ ਕਾਮਨਾ ਪੂਰੀ ਹੋ ਜਾਵੇ ਤਾਂ ਮੈਂ ਇਹ ਚੜਾਵਾਂਗਾ। ਇੱਕ ਸਾਡਾ ਲਾਲਚ ਲੋਭ ਸਾਡੀ ਮੰਗਾਂ ਤੇ ਆਧਾਰਿਤ, ਸਾਨੂੰ ਸ਼ਾਇਦ ਉੱਥੋਂ ਕੁਛ ਮਿਲੇਗਾ। ਦੂਜਾ ਸਾਨੂੰ ਕਿਸੇ ਪ੍ਰਕਾਰ ਦੀ ਸਜ਼ਾ ਜੀਵਨ ਤੋਂ ਬਾਅਦ ਇਸ ਦੇ ਡਰ ਤੋਂ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਰਮਤ ਦਾ ਵਿਸ਼ਾ ਹੀ ਨਹੀਂ ਸਵਰਗ ਤੇ ਨਰਕ, ਅਸੀਂ ਸਵਰਗ ਦੇ ਲਾਲਚ ਦੇ ਵਿੱਚ ਧਾਰਮਿਕ ਬਣਦੇ ਹਾਂ ਤੇ ਨਰਕ ਦੇ ਭੈ ਤੋਂ ਧਾਰਮਿਕ ਬਣਦੇ ਹਾਂ। ਕਬੀਰ ਸਾਹਿਬ ਕਹਿੰਦੇ ਆ, ਸਵਰਗ ਨਰਕ ਤੇ ਮੈਂ ਰਿਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਔਰ। ਦੂਜੀ ਥਾਂ ਤੇ ਕਹਿੰਦੇ ਆ, ਕਿਆ ਨਰਕ ਕਿਆ ਸਵਰਗ ਤੁਮਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾੜ ਨਾ ਕਰਤੇ ਆਪਣੇ ਸਤਿਗੁਰ ਕੇ ਪ੍ਰਸਾਦ। ਸੋ ਇਸਦਾ ਮਤਲਬ ਆ ਕਿ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਪੈ ਤੇ ਲਾਲਚ, ਪਾਉ ਲੋਭ, ਇਹ ਦੋਨਾਂ ਦਾ ਗੁਰਮਤ ਦੇ ਸੰਦਰਭ ਦੇ ਵਿੱਚ ਕੋਈ ਵਾਸਤਾ ਨਹੀਂ, ਪਰ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ। ਜਿਹੜੇ ਵਿਕਾਰ ਨੇ ਜਿਨ੍ਹਾਂ ਨੂੰ ਪੰਜ ਸ਼੍ਰੇਣੀਆਂ ਚ ਵੰਡਿਆ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਾਮ ਕੀ ਹੈ? ਕਾਮ ਕੇਵਲ ਸਰੀਰਕ ਵਾਸ਼ਨਾ ਕਾਮ ਵਾਸ਼ਨਾ ਤੱਕ ਹੀ ਨਹੀਂ ਸੀਮਤ, ਕਾਮ ਕਾਮਨਾਵਾਂ ਨਾਲ ਜੁੜਿਆ ਹੋਇਆ, ਸਾਰੀਆਂ ਇੱਛਾਵਾਂ ਨਾਲ ਜੁੜਿਆ ਹੋਇਆ ਹੈ, ਸਾਡੇ ਕੋਲ ਨਹੀਂ ਹੈ, ਸਾਡੇ ਲਾਲਚ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਗੁਰਬਾਣੀ ਐਵੇਂ ਵੀ ਬਿਆਨ ਕਰਦੀ ਹੈ, ਸਹਿਸ ਖਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਥੋਂ ਆਰੰਭ ਹੁੰਦਾ ਹੈ ਵਿਕਾਰ ਜਿਹੜੇ ਨੇ ਕਾਮਨਾਵਾਂ ਤੋਂ, ਤੇ ਇਹਦੇ ਵਿੱਚ ਹੀ ਜਦੋਂ ਇਹ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਜਾਗਦਾ। ਜੇ ਪੂਰੀ ਹੋ ਜਾਂਦੀ ਫਿਰ ਉਸ ਦੇ ਨਾਲ ਮੋਹ ਪੈਦਾ ਹੋ ਜਾਂਦਾ, ਲੋਭ ਤੇ ਮੋਹ। ਪ੍ਰਾਪਤ ਹੋ ਗਈ ਤਾਂ ਲੋਭ ਇਹ ਚਲੀ ਨਾ ਜਾਏ, ਹੈਗੀ ਆ ਤੇ ਇਹਦੇ ਨਾਲ ਅਟੈਚਮੈਂਟ ਹੋ ਗਈ, ਤੇ ਫਿਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੀ ਹੰਕਾਰ ਤੱਕ ਲੈ ਜਾਂਦੀ ਹੈ। ਸੋ ਨਰਕ ਵਿੱਚ ਜਾਣ ਦਾ ਡਰ, ਸਵਰਗ ਦੀ ਪ੍ਰਾਪਤੀ ਦਾ ਲਾਲਚ, ਅਸੀਂ ਇਸ ਨੂੰ ਧਾਰਮਿਕਤਾ ਸਮਝਦੇ ਹਾਂ, ਗੁਰਮਤ ਇਹੋ ਜਿਹੀ ਧਾਰਮਿਕਤਾ ਨੂੰ ਰੱਦ ਕਰ ਦਿੰਦੀ ਹੈ। ਕਬੀਰ ਸਾਹਿਬ ਜਿਸ ਸ਼ਬਦ ਦੇ ਵਿੱਚ ਕਹਿੰਦੇ ਆ ਨਾ, ਆਪਨ ਆਪ ਕਾ ਮਰਮ ਨਾ ਜਾਣਾ ਲੋਗਨ ਪਾਤਨ ਹੀ ਬੈਕੁੰਠ ਬਤਾਨਾ, ਤੇ ਫਿਰ ਉੱਥੇ ਉਹ ਬੈਕੁੰਠ ਦੀ ਜਿਹੜੀ ਤਸਵੀਰ ਪੇਸ਼ ਕਰਦੇ ਨੇ ਲੋਕੀ, ਉਸ ਤੇ ਉਹ ਕਿੰਤੂ ਕਰਦੇ ਆ, ਨਾਲ ਹੀ ਕਹਿੰਦੇ ਆ, ਜਿਸ ਮਨ ਬੈਕੁੰਠ ਕੀ ਆਸਾ ਤਿਸ ਮਨ ਨਾ ਹੀ ਚਰਨ ਨਿਵਾਸ। ਜਿਸ ਵਿਅਕਤੀ ਨੂੰ ਬੈਕੁੰਠ ਦੀ ਆਸ ਲੱਗੀ ਹੋਈ ਹੈ, ਉਹ ਜੇ ਬੈਕੁੰਠ ਦੀ ਜਿਹੜਾ ਸਵਰਗ ਹੈ, ਕਿਉਂਕਿ ਕਬੀਰ ਸਾਹਿਬ ਅੱਗੇ ਉਸਨੂੰ ਇਸੇ ਸ਼ਬਦ ਵਿੱਚ ਡਿਫਰੈਂਸ਼ੀਏਟ ਵੀ ਕਰਦੇ ਨੇ ਕਿ ਬੈਕੁੰਠ ਹੈ ਕੀ, ਜੇ ਉਹ ਜੇ ਬੈਕੁੰਠ ਦੀ ਜਿਸ ਦੇ ਮੁਕੁਲ ਆਸ਼ਾ ਹੈ ਕਾਮਨਾ ਹੈ, ਉਹਨੂੰ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਉੱਥੇ ਲਾਲਚ ਹੈ, ਮਨੋਰਥ ਹੈ। ਤੇ ਫਿਰ ਅੱਗੇ ਕੀ ਕਹਿੰਦੇ ਆ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਚ ਕਹਿੰਦੇ ਆ, ਸ਼ਬਦ ਦੇ ਵਿੱਚ ਮੁਕਤ ਭੁਗਤ ਜੁਗਤ ਤੇਰੀ ਸੇਵਾ, ਕਿਉਂਕਿ ਮੁਕਤੀ ਹੀ ਜਿਹੜਾ ਹੈ ਤੇ ਉਹ ਮੁਕਤੀ ਨਹੀਂ ਜਿਹੜੀ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਆਸ਼ਾ, ਉਹ ਵੀ ਲਾਲਚ, ਉਹ ਵੀ ਧਾਰਮਿਕਤਾ ਨਹੀਂ ਹੈ। ਪਰ ਇੱਥੇ ਜਿਹੜੀ ਜੀਵਨ ਮੁਕਤ ਦੀ ਗੱਲ ਹੈ, ਇਸ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜਾ ਜੀਵਨ ਦਾ ਮਨੋਰਥ ਹੈ, ਜੀਵਨ ਨੂੰ ਹੰਢਾਉਣਾ ਹੈ, ਜੀਵਨ ਨੂੰ ਇੰਜੋਏ ਕਰਨਾ ਹੈ, ਜੀਵਨ ਦਾ ਲਕਸ਼ ਭੁਗਤਣਾ ਭੋਗਣਾ ਜੀਵਨ ਨੂੰ, ਉਹ ਜੁਗਤੀ ਤੇ ਮੁਕਤੀ ਇਹ ਸਾਰੇ ਤੇਰੀ ਸੇਵਾ ਦੇ ਵਿੱਚ ਨੇ। ਜੀਵਨ ਮੁਕਤ ਜਿਸ ਤੂੰ ਆਪ ਕਰਾਏ ਤਾਂ ਵੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਵੀ ਵੈਕੁੰਠ ਨੂੰ, ਸਵਰਗ ਨੂੰ ਡਿਫਾਈਨ ਕਰਤਾ ਕੀ ਹੈ। ਹੁਣ ਇੱਕ ਹੋਰ ਪਹਿਲੂ ਇਸ ਦਾ ਕਿ ਜਿਹੜਾ ਸਵਰਗ ਦੀ ਲਾਲਸਾ ਹੈ ਉਹ ਵੀ ਕਾਹਦੇ ਲਈ ਹੈ? ਉਹ ਵੀ ਵਾਸ਼ਨਾਵਾਂ ਦੇ ਆਧਾਰਿਤ ਹੈ। ਵਾਸ਼ਨਾਵਾਂ ਤੋਂ ਪਰੇ ਨਹੀਂ ਹੈ, ਜਿਹਨਾਂ ਚੀਜ਼ਾਂ ਦਾ ਇੱਥੇ ਤਿਆਗ ਕਰਨਾ ਹੈ। ਜਿਹੜੀ ਕਾਲਪਨਿਕ ਸਵਰਗ ਦਾ ਕਾਂਸੈਪਟ ਭਾਵੇਂ ਇਸਲਾਮ ਨੇ ਦਿੱਤਾ, ਇਸਲਾਮ ਨੇ ਉਹੋ ਜਿਹਾ ਨਹੀਂ ਦਿੱਤਾ, ਪਰ ਜਿਹੜਾ ਉਸਨੂੰ ਵਿਆਖਿਆ ਕਰ ਰਹੇ ਨੇ, ਜਿਹੜੀ ਉਸਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜਾ ਭਾਰਤੀ ਗ੍ਰੰਥਾਂ ਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜੀ ਬਾਈਬਲ ਦੇ ਵਿੱਚ ਉਸਨੂੰ ਡਿਸਕ੍ਰਾਈਬ ਕਰ ਰਹੇ ਨੇ, ਇੰਟਰਪ੍ਰੈਟ ਕਰ ਰਹੇ ਨੇ, ਬਿਲਕੁਲ ਗਲਤ ਕਰ ਰਹੇ ਨੇ। ਉਹ ਉਹਨਾਂ ਚੀਜ਼ਾਂ ਨਾਲ ਜੋੜਿਆ ਹੋਇਆ ਜਿਹੜੀਆਂ ਇੱਥੇ ਵਿਵਰਜਿਤ ਨੇ। ਸਵਰਗ ਦੀ ਲਾਲਸਾ ਕਾਹਦੀ? ਉਹ ਕਾਮ ਹੀ ਆ, ਉੱਥੇ ਜਾ ਕੇ ਹੂਰਾਂ ਮਿਲਣਗੀਆਂ, ਉੱਥੇ ਜਾ ਕੇ ਸ਼ਰਾਬ ਮਿਲੇਗੀ। ਸੋ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਧਾਰਮਿਕ ਨਹੀਂ ਹਨ। ਇਸੇ ਕਰਕੇ ਜਿੱਥੇ ਲਾਲਚ ਜਾਂ ਲੋਭ ਧਰਮ ਦਾ ਆਧਾਰ ਹੈ, ਉਹ ਵਿਅਕਤੀ ਧਾਰਮਿਕ ਨਹੀਂ ਹੋ ਸਕਦਾ। ਜਿੱਥੇ ਡਰ ਹੈ, ਸੂਫੀ ਸਾਹਿਤ ਦੇ ਵਿੱਚ ਜ਼ਿਕਰ ਆਉਂਦਾ ਹੈ, ਤਸਵੁਫ ਦੇ ਵਿੱਚ ਰਾਬੀਆ ਬਸਰੀ ਇੱਕ ਬਹੁਤ ਵੱਡੇ ਸੇਂਟ ਹੋਏ, ਲੇਡੀ ਸੇਂਟ ਹੋਏ ਨੇ, ਜਿਸ ਤਰ੍ਹਾਂ ਮੀਰਾ ਬਾਈ ਹੋਈ ਹੈ। ਤੇ ਉਹਦਾ ਕਹਿਣਾ ਸੀ ਕਿ ਇਹ ਖੁਦਾ, ਜੇ ਮੈਨੂੰ ਤੇਰੇ ਨਾਲ ਮੁਹੱਬਤ ਇਸ ਕਰਕੇ ਆ ਕਿ ਮੈਨੂੰ ਜੰਨਤ ਮਿਲੇ, ਬੇਸ਼ੱਕ ਮੈਨੂੰ ਦੋਜ਼ਖ ਹੀ ਮਨਜ਼ੂਰ ਹੈ, ਕਿਉਂਕਿ ਮੇਰੀ ਮੁਹੱਬਤ ਦੇ ਪਿੱਛੇ, ਮੇਰੇ ਇਸ਼ਕ ਦੇ ਪਿੱਛੇ, ਗੁਰਬਾਣੀ ਵੀ ਇਸ਼ਕ ਦੀ ਗੱਲ ਕਰ ਰਹੀ ਹੈ ਨਾ, ਮੇਰੇ ਇਸ਼ਕ ਦੇ ਪਿੱਛੇ ਤੇਰੀ ਮੁਹੱਬਤ ਹੈ, ਤੇਰਾ ਪ੍ਰੇਮ ਹੈ। ਕਵੀ ਬਾਬਾ ਫਰੀਦ ਜੀ ਕਹਿੰਦਾ, ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਕ ਮਿਸਾਲ ਭਾਰਤੀ ਇਤਿਹਾਸ ਜਾਂ ਮਿਥਿਹਾਸ ਚੋਂ ਲਈ ਜਾ ਸਕਦੀ ਆ। ਰਾਜਾ ਭੋਜ ਹੋਏ ਨੇ, ਉਹਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਪੰਡਿਤ ਧਾਰਮਿਕ ਵਿਅਕਤੀ ਸਨ। ਉਹ ਕਈ ਵਾਰ ਆਪਣੇ ਇਹਨਾਂ ਵੱਡੇ ਮਹਾਨ ਲੋਕਾਂ ਦਾ, ਜਿਹੜੇ ਆਪਣੇ ਆਪ ਨੂੰ ਮਹਾਨ ਕਹਿੰਦੇ ਸੀ, ਇਮਤਿਹਾਨ ਲੈਂਦੇ ਸੀ। ਇੱਕ ਵਾਰ ਉਹ ਆਪਣੇ ਮਹਿਲ ਚੋਂ, ਆਪਣੇ ਦਰਬਾਰ ਦੇ ਵਿੱਚ ਇੱਕ ਤੋਤਾ ਲੈ, ਤੇ ਉਹ ਤੋਤਾ ਇੱਕੋ ਹੀ ਗੱਲ ਕਹੇ ਇਹੋ ਇੱਕ ਗੁਨਾਹ ਹੈ ਇਹੀ ਗੁਨਾਹ ਰਾਜੇ ਨੇ ਸਵਾਲ ਕੀਤਾ ਆਪਣੇ ਦਰਬਾਰੀਆਂ ਨੂੰ ਖਾਸ ਤੌਰ ਤੇ ਉਹਨਾਂ ਮਹਾਨ ਪੰਡਤਾਂ ਨੂੰ ਜਿਹੜੇ ਵਿਦਵਾਨ ਸੀ ਕਿ ਦੱਸੋ ਇਹ ਕੀ ਕਹਿ ਰਿਹਾ ਇਹ ਕਿਹੜੇ ਗੁਨਾਹ ਦੀ ਕਿਹੜੇ ਪਾਪ ਦੀ ਗੱਲ ਕਰ ਰਹੇ ਇਹ ਪਤਾ ਕਰੋ ਜਵਾਬ ਗਲਤ ਹੋਇਆ ਤਾਂ ਮੌਤ ਦੀ ਸਜ਼ਾ ਹੋਏਗੀ ਜਵਾਬ ਠੀਕ ਹੋਇਆ ਤਾਂ ਇਨਾਮ ਵੀ ਦਿੱਤਾ ਜਾ ਸਕਦਾ ਜਿਹੜਾ ਵੱਡਾ ਮਹਾਨ ਵਿਦਵਾਨ ਪੰਡਿਤ ਸੀ ਪਰੇਸ਼ਾਨ ਹੋ ਗਿਆ ਬਾਕੀ ਵੀ ਪਰੇਸ਼ਾਨ ਹੋ ਗਏ ਗਏ ਕੋਈ ਗਿਆਨੀ ਮਿਲ ਜਾਏ ਕਿਸ ਤੋਂ ਮਿਲੇ ਖੈਰ ਥੱਕ ਹਾਰ ਕੇ ਜਦੋਂ ਵਾਪਸ ਆ ਰਿਹਾ ਸੀ ਤੇ ਇੱਕ ਚਰਵਾਹਾ ਜਿਹੜਾ ਡੰਗਰ ਚਾਰ ਰਿਹਾ ਸੀ ਉਹਨੇ ਦੇਖ ਕੇ ਕਿਹਾ ਕਿ ਪੰਡਿਤ ਜੀ ਤੁਹਾਡੇ ਚਿਹਰੇ ਤੋਂ ਲੱਗਦਾ ਹੈ ਕਿ ਤੁਸੀਂ ਬਹੁਤ ਕਿਸੇ ਪਰੇਸ਼ਾਨੀ ਚ ਉਂਝ ਲੱਗਦਾ ਤੁਹਾਡੇ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਪਰੇਸ਼ਾਨੀ ਹੈ ਤਾਂ ਪੰਡਿਤ ਜੀ ਨੇ ਆਪਣੀ ਵਿਥਿਆ ਦੱਸ ਦਿੱਤੀ ਕਿ ਸਵਾਲ ਦਾ ਹੱਲ ਚਾਹੀਦਾ ਉਹਨੇ ਕਿਹਾ ਠੀਕ ਹੈ ਮੈਂ ਜਾਣਦਾ ਮੈਨੂੰ ਲੈ ਜਾਓ ਮੈਂ ਜਵਾਬ ਦੇਣਾ ਉਹਨੇ ਕਿਹਾ ਜਵਾਬ ਤੇ ਦੇਣਾ ਪਰ ਮੇਰੀ ਇੱਕ ਸਮੱਸਿਆ ਹੈ ਮੈਂ ਬਿਰਧਾ ਮੇਰੇ ਨਾਲ ਇਹ ਕੁੱਤਾ ਹੈ ਮੈਂ ਛੱਡ ਨਹੀਂ ਸਕਦਾ ਇਹਨੂੰ ਮੈਂ ਨਾਲ ਲੈ ਕੇ ਜਾਣਾ ਮੈਂ ਇਹਨੂੰ ਚੁੱਕ ਕੇ ਤੁਰ ਨਹੀਂ ਸਕਦਾ ਪੰਡਿਤ ਜੀ ਨੂੰ ਇਨਾਮ ਦੀ ਲਾਲਚ ਸੀ ਸਾਰਾ ਕੁਛ ਸੀ ਪੈ ਵੀ ਸੀ ਗਲਤ ਨਾ ਹੋ ਜਾਏ ਉਹਨੇ ਕਿਹਾ ਕੋਈ ਗੱਲ ਨੀ ਮੈਂ ਇਹਨੂੰ ਮੋਢੇ ਤੇ ਚੁੱਕ ਲਿਆ ਪੰਡਿਤ ਜੀ ਨੇ ਉਹ ਕੁੱਤਾ ਜਿਹੜਾ ਆਪਣੇ ਮੋਢੇ ਤੇ ਚੁੱਕਿਆ ਤੁਰ ਪਿਆ ਉਹਦੇ ਨਾਲ ਰਾਜ ਦਰਬਾਰ ਵਿੱਚ ਪਹੁੰਚੇ ਤੋਤੇ ਨੇ ਉਹੀ ਗੱਲ ਕਹੀ ਇੱਕੋ ਹੀ ਗੁਨਾਹ ਹੈ ਇਹੀ ਇੱਕ ਗੁਨਾਹ ਹੈ ਇੱਕੋ ਹੀ ਪਾਪ ਹੈ ਇਹੀ ਇੱਕ ਪਾਪ ਹੈ ਇਹੀ ਇੱਕ ਮਸਲਾ ਹੈ ਜਵਾਬ ਦੇਣਾ ਸੀ ਤੇ ਉਹਨੇ ਜਾਂਦਿਆਂ ਜਦੋਂ ਸੁਣਿਆ ਤੇ ਉਹਨੇ ਕਿਹਾ ਰਾਜਨ ਜਿਹੜਾ ਉਹ ਇੱਕੋ ਪਾਪ ਹੈ ਤੇਰੇ ਸਾਹਮਣੇ ਖੜੇ ਉਹਨੇ ਇਸ਼ਾਰਾ ਕੀਤਾ ਆਪਣੇ ਪੰਡਿਤ ਵੱਲ ਇਹ ਖੜਾ ਹੈ ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨੀ ਉਹ ਕਹਿੰਦਾ ਸਮਝਣ ਦਾ ਮੈਂ ਸਮਝਾ ਦਿੰਦਾ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ ਵਿਅਕਤੀ ਕੁੱਤੇ ਨੂੰ ਛੋਹ ਨਹੀਂ ਸਕਦਾ ਜੇ ਛੋਏਗਾ ਇਹਨੂੰ ਇਸ਼ਨਾਨ ਕਰਨਾ ਪੈਣਾ ਹੈ ਇਹ ਇਸ ਵਕਤ ਇਸ ਲਾਲਚ ਦੇ ਜਾਂ ਪੈ ਦੇ ਕਾਰਨ ਕੁੱਤੇ ਨੂੰ ਮੋਢੇ ਤੇ ਚੁੱਕ ਕੇ ਤੇਰੇ ਕੋਲ ਖੜਾ ਹੈ ਇਹੀ ਦੁੱਧ ਹੈ ਇੱਕੋ ਹੀ ਜਿਹੜੀ ਦੁੱਧ ਹੈ ਉਹ ਇਹੀ ਆ ਇੱਕ ਯਾਨੀ ਸਥਿਤੀ ਇੱਥੇ ਆ ਕਿ ਮੌਤ ਦਾ ਡਰ ਵੀ ਮਨੁੱਖ ਨੂੰ ਜਾਂ ਸਵਰਗ ਦਾ ਲਾਲਚ ਵੀ ਜਾਂ ਇਨਾਮ ਦਾ ਲਾਲਚ ਵੀ ਮਨੁੱਖ ਨੂੰ ਆਪਣੇ ਉਸ ਧਰਮ ਕਰਮ ਤੋਂ ਪਰੇ ਲੈ ਜਾਂਦਾ ਹੈ ਕਿਉਂਕਿ ਇਹ ਫੋਕਟ ਹੈ ਸਾਰਾ ਕੁਛ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਇਹੋ ਜੇ ਕਰਮ ਧਰਮ ਕਿਉਂ ਕਰਦੇ ਆ ਲਾਲਚ ਵਾਸ ਕਰਦੇ ਆ ਨਹੀਂ ਤੇ ਇਹਦੀ ਲੋੜ ਹੀ ਨਹੀਂ ਆ ਅਕਾਲ ਪੁਰਖ ਇਹ ਕੋਈ ਦੇਵੀ ਦੇਵਤਾ ਜਿਸ ਨੂੰ ਜਿਹੜਾ ਮੰਨਦਾ ਹੈ ਉਹ ਤੁਹਾਡੇ ਕਿਸੇ ਬਲੀਦਾਨ ਦੇ ਭੁੱਖੇ ਨਹੀਂ ਆ ਤੁਹਾਡੇ ਅਮਲ ਦੀ ਗੱਲ ਹੈ ਅਮਲ ਕਰਨ ਵਾਲੀ ਗੱਲ ਜਿਹੜੀ ਆ ਜਿਹੜਾ ਉਦਮ ਕਰਨਾ ਹੈ ਨਾ ਪਾਣੀ ਦਾ ਉਦਮ ਕਰੇਂਦੇ ਆ ਜੀਵ ਤੂੰ ਕਮਾਉਂਦੇ ਆ ਸੁੱਖ ਪੁੰਜ ਇੱਥੇ ਉਦਮ ਜਿਹੜਾ ਹੈ ਉਹ ਅਮਲ ਦੀ ਗੱਲ ਹੈ ਅਮਲ ਜ਼ਿੰਦਗੀ ਦਾ ਕਰਮ ਤੇ ਕਰਮ ਚੰਗੇ ਹੋਣ ਹਰ ਕਾ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਹੀ ਅਸਲ ਦੇ ਵਿੱਚ ਧਾਰਮਿਕਤਾ ਦਾ ਉਦੇਸ਼ ਹੈ ਧਾਰਮਿਕਤਾ ਦਾ ਕੇਂਦਰ ਹੈ ਧਾਰਮਿਕ ਉਹੀ ਹੋ ਸਕਦਾ ਜੋ ਕਿਸੇ ਦੇ ਕੰਮ ਆ ਸਕੇ ਭਾਰਤ ਵਿੱਚ ਜਿਹੜਾ ਕਨਸੈਪਟ ਸੀ ਮੁਕਤੀ ਦਾ ਮਰਨ ਤੋਂ ਬਾਅਦ ਉਸ ਲਾਲਚ ਦੇ ਵਿੱਚ ਮਨੁੱਖ ਆਪਣੇ ਪਰਿਵਾਰਾਂ ਨੂੰ ਵੀ ਦਾਨ ਕਰ ਛੱਡਦੇ ਸੀ। ਅਸੀਂ ਕੀ ਲੈਣਾ, ਸਾਡਾ ਨਿੱਜੀ ਮੁਕਤੀ ਹੋਵੇ। ਇਹੋ ਜਿਹਾ ਬੰਦਾ ਕਿਸੇ ਹੋਰ ਵਾਸਤੇ ਕੁਰਬਾਨੀ ਦੇ ਹੀ ਨਹੀਂ ਸਕਦਾ। ਇਹੀ ਪੜ੍ਹਾਇਆ ਗਿਆ ਸੀ ਨਾ ਉੱਥੇ। ਸੋ ਗੁਰਮਤ ਦੇ ਵਿੱਚ ਮਨੁੱਖ ਨੂੰ ਕਹਿੰਦੇ ਨਾ ਕਿ ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹਾਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇਂ ਨਾ ਨੂਰੀ ਹੈ ਨਾ ਨਾਰੀ ਹੈ। ਅਸਲ ਦੇ ਵਿੱਚ ਮਨੁੱਖ ਆਪਣੀ ਡੈਸਟਨੀ, ਆਪਣਾ ਅਮਲੀ ਜੀਵਨ ਆਪਣੇ ਕਰਮ ਨਾਲ, ਆਪਣੀ ਸੋਚ ਨਾਲ ਤਿਆਰ ਕਰਦਾ ਹੈ, ਨਾ ਕਿ ਕਿਸੇ ਅਜਿਹੀ ਲਾਲਚ ਦੇ ਨਾਲ ਕਿ ਮੈਨੂੰ ਕੋਈ ਸਵਰਗ ਮਿਲੇਗਾ, ਮੈਨੂੰ ਕੋਈ ਨਰਕਾਂ ਦਾ ਪੈ ਹੋਏਗਾ। ਧਰਮ ਪੈ ਤੇ ਲਾਲਚ ਪਾਉ
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसीं पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਲਗਭਗ 3 ਦਿਨ ਤੋਂ ਗਿਆਨ ਦੀ ਗੱਲ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਸਮਝਣ ਦੀ। ਕੱਲ੍ਹ ਦੇ ਦਿਨ ਆਪਾਂ ਵਿਚਾਰ ਕਰ ਰਹੇ ਸੀ ਆਪਣੇ ਮਨ ਨੂੰ ਸਮਝਣ ਦੀ ਦਾ ਉਪਦੇਸ਼ ਦੇ ਰਹੇ ਨੇ ਗੁਰੂ ਸਾਹਿਬ। ਅੱਜ ਆਪਾਂ ਇਸੇ ਨਾਲ ਰਿਲੇਟਿਡ ਵਿਸ਼ਾ ਹੈ, ਦੁੱਖ ਦਾਰੂ ਸੁਖ ਰੋਗ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਆਸਾ ਦੀ ਵਾਰ ਦੇ ਵਿੱਚ ਇੱਕ ਸਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾ। ਅਕਾਲ ਪੁਰਖ ਦੀ ਕੁਦਰਤ ਦਾ ਵਰਣਨ ਕਰਦੇ ਨੇ ਰਹਾਵ ਦੀ ਇਸ ਪੰਕਤੀ ਦੇ ਵਿੱਚ, ਤੇ ਨਾਲੇ ਉਸ ਤੋਂ ਕੁਰਬਾਨ ਜਾਣ ਦੀ ਗੱਲ ਕਰਦੇ ਨੇ ਕਿ ਉਹ ਕੁਦਰਤ ਦੇ ਵਿੱਚ ਵਸ ਰਿਹਾ ਹੈ। ਇਹ ਨਹੀਂ ਕਿ ਰੱਬ ਹੀ ਕੁਦਰਤ ਹੈ, ਬਲਕਿ ਰੱਬ ਦਾ ਨਿਵਾਸ ਜਿਹੜਾ ਹੈ ਉਹ ਕੁਦਰਤ ਹੈ। ਖੈਰ ਇਸ ਵਿਸ਼ੇ 'ਚ ਆਪਾਂ ਨਹੀਂ ਜਾਂਦੇ, ਆਪਾਂ ਇੰਨੀ ਹੀ ਗੱਲ ਕਰਦੇ ਹਾਂ ਦੁੱਖ ਦਾਰੂ ਸੁਖ ਰੋਗ। ਜਿਹੜੀ ਐਡਵਰਸਿਟੀ ਇਜ ਕਿਉਰ ਆਰ ਏਲਮੈਂਟ ਫਾਰ ਦਾ ਲਿਵਿੰਗ ਬੀਂਗਸ and comfort can be described as all type of diseases, all type of laziness, all types of sufferings. ਕਈ ਵਾਰੀ ਇਸ ਗੱਲ ਨੂੰ ਵਿਚਾਰਨ ਲੱਗਿਆਂ ਕਈ ਵਿਅਕਤੀ ਇਸ ਨੂੰ ਵਿਰੋਧਾਭਾਸ ਦੇ ਵਿੱਚ ਵੀ ਲੈਂਦੇ ਆ ਕਿ ਕੰਟਰਾਡਿਕਸ਼ਨ ਹੈ ਬਾਣੀ ਚ। ਬਿਲਕੁਲ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਆ ਸੁਖ ਮੰਗਤ ਦੁੱਖ ਆਗੈ ਆਵੈ ਐਸਾ ਸੁਖ ਨਾ ਹੂੰ ਪਾਵੈ। ਉਸ ਸ਼ਬਦ ਦੇ ਵਿੱਚ ਜਿਸ ਵਿੱਚ ਉਹ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਪਾਈ, ਇੱਕ ਵਿਸ਼ਾ ਹੈ ਤੇ ਇਸੇ ਕਰਕੇ ਕਿਉਂਕਿ ਜਦੋਂ ਲਾਈਫ ਈਜ਼ੀ ਹੋ ਜਾਂਦੀ ਹੈ, ਜਦੋਂ ਜੀਵਨ ਦੇ ਵਿੱਚ ਸੰਘਰਸ਼ ਨਹੀਂ ਰਹਿੰਦਾ ਤਾਂ ਫਿਰ ਸਾਡੀਆਂ ਜਿੰਨੀਆਂ ਵੀ ਸੰਭਾਵਨਾਵਾਂ ਨੇ, ਅੰਦਰੂਨੀ ਸ਼ਕਤੀਆਂ ਨੇ, ਇਹਨਾਂ ਦਾ ਇਜ਼ਹਾਰ ਕਰਨ ਦਾ, ਇਹਨਾਂ ਨੂੰ ਐਕਸੀਬਿਟ ਕਰਨ ਦਾ, ਇਹਨਾਂ ਦਾ ਇਸਤੇਮਾਲ ਕਰਨ ਦਾ ਅਵਸਰ ਨਹੀਂ ਹੁੰਦਾ। ਪਰ ਜਦੋਂ ਲਾਈਫ ਸਟਰਗਲ ਚ ਹੁੰਦੀ ਹੈ, ਇੱਥੇ ਦੁੱਖ ਤੋਂ ਭਾਵ ਸਟਰਗਲ ਹੈ, ਸੰਘਰਸ਼। ਜਿਸ ਤਰ੍ਹਾਂ ਆਪਾਂ ਰੋਗ ਦਾ ਅਰਥ ਕਈ ਵਾਰੀ ਬਿਮਾਰੀ ਤੇ ਕਈ ਵਾਰੀ ਜਦੋਂ ਇਸ ਸ਼ਬਦ ਦੇ ਵਿੱਚ ਦੇਖਦੇ ਹਾਂ ਹੋਮੈ ਰੋਗ ਮਾਨਕ ਕੋ ਦੀਨਾ ਕਾਮ ਰੋਗ ਮੈਗਲ ਵਸਲੀਨਾ ਦਿਸ਼ਟ ਰੋਗ ਪਚਬੂਆ ਪਤੰਗਾ। ਇਸ ਸ਼ਬਦ ਦੇ ਵਿੱਚ ਜਿੱਥੇ ਰੋਗਾਂ ਦਾ ਜ਼ਿਕਰ ਆਉਂਦਾ ਹੈ, ਚਸ਼ਕਿਆਂ ਦਾ ਜ਼ਿਕਰ, ਕਮਜ਼ੋਰੀਆਂ ਦਾ ਜ਼ਿਕਰ ਹੈ ਕਿ ਮਨੁੱਖ ਦਾ ਦੀ ਕਮਜ਼ੋਰੀ ਹੋਮੈ ਦਾ ਰੋਗ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕਾਮ ਰੋਗ ਦਾ ਗ੍ਰਸਿਆ ਹੋਇਆ, ਕਮਜ਼ੋਰੀ ਦਾ, ਚਸ਼ਕੇ ਦਾ ਮਾਰਿਆ ਹਾਥੀ ਇਨਸਾਨ ਦੇ ਕਾਬੂ ਚ ਆ ਜਾਂਦਾ ਹੈ, ਇਸੇ ਤਰ੍ਹਾਂ ਜੇਬਾ ਰੋਗ ਮੀਨ ਗਸਿਆ ਜੀਭ ਦਾ ਚਸ਼ਕਾ, ਜਿਹੜੀ ਮੱਛੀ ਹੈ ਉਹ ਫਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ਿਕਾਰ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਇੱਥੇ ਰੋਗ ਦਾ ਭਾਵ ਹੈ ਸੰਘਰਸ਼ ਦਾ ਜੀਵਨ। ਜਦੋਂ ਕੰਫਰਟਸ ਨਾ ਹੋਣ, ਆਰਾਮ ਤੋਂ ਬਗੈਰ ਦੀ ਜ਼ਿੰਦਗੀ, ਕੰਫਰਟਲੈਸ ਲਾਈਫ, ਪਰ ਇਹੀ ਜਿਹੜਾ ਸੰਘਰਸ਼ ਹੈ ਇਹ ਮਨੁੱਖ ਨੂੰ ਉਭਰਨ ਦਾ ਸਮਾਂ ਦਿੰਦਾ ਹੈ, ਆਫਰ ਦਿੰਦਾ ਹੈ। ਕਿਉਂਕਿ ਇਸੇ ਚਾਹ ਕਿ ਜਦੋਂ ਕਹਿੰਦਾ ਦੁੱਖ ਦਾਰੂ ਸੁੱਖ ਰੋਗ ਪਿਆਸ ਜਾਂ ਸੁੱਖ ਤਾਮ ਨਾ ਹੋਈ, ਪਰ ਜਿਹਨਾਂ ਨੂੰ ਇਹਦੀ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ, ਆਨੰਦ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸੋ ਆਨੰਦ ਇੱਕ ਹੋਰ ਅਵਸਥਾ ਹੈ, ਪਰ ਜਿਹੜਾ ਸੰਘਰਸ਼ ਹੈ ਇਹ ਹੀ ਮਨੁੱਖ ਨੂੰ, ਜੇ ਮਨੁੱਖਤਾ ਨੂੰ ਸੰਘਰਸ਼ ਨਾ ਹੁੰਦਾ ਤੇ ਸੰਘਰਸ਼ ਦੇ ਨਾਲ ਨਾਲ ਮਨੁੱਖ ਆਪਣੀਆਂ ਯੋਗਤਾਵਾਂ ਦਾ ਇਸਤੇਮਾਲ ਨਾ ਕਰਦਾ, ਵਰਤੋਂ ਨਾ ਕਰਦਾ, ਜਿਸ ਤਰ੍ਹਾਂ ਕਿ ਆਪਾਂ 3 ਲੱਖ ਸਾਲ ਤੋਂ ਹੋਮੋ ਸੈਪੀਅਨ ਸੰਘਰਸ਼ ਕਰਦੇ ਕਰਦੇ, ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪੂਰਵਜ ਨੇ ਹੋਮੋ ਇਰੈਕਟਸ ਹੋ ਗਿਆ, ਉਸ ਤੋਂ ਪਹਿਲਾਂ ਜਿਹੜੇ ਹੋ ਗਏ ਹੋਮੋ ਹੈਬਿਲਿਸ, ਜਿਨ੍ਹਾਂ ਨੇ ਪੱਥਰ ਨੂੰ ਹਥਿਆਰ ਬਣਾਇਆ, ਸੰਘਰਸ਼ ਕੀਤਾ, ਉਹਨਾਂ ਨੂੰ ਲਾਈਫ ਬਚਾਉਣ ਵਾਸਤੇ ਸੰਘਰਸ਼ ਸੀ। ਉਸ ਜੰਗਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਜਿਉਂਦਾ ਕਿਵੇਂ ਰਹਿਣਾ ਹੈ, ਉਸ ਸੰਘਰਸ਼ ਨੇ ਹੀ ਮਨੁੱਖ ਨੂੰ ਅੱਜ ਲਗਭਗ ਜਿਹੜੀ ਜਿੰਨੀ ਵੀ ਜ਼ਮੀਨ ਦਾ ਤੇ ਆਪਾਂ ਧਰਤੀ ਦਾ ਤੇ ਕਹਿ ਹੀ ਸਕਦੇ ਹਾਂ ਕਿ ਬਈ ਇੱਥੇ ਤੇ ਸਰਦਾਰ ਹੀ ਮਾਲਕ ਹੈ, ਪਰ ਹੋ ਸਕਦਾ ਹੈ ਬ੍ਰਹਿਮੰਡ ਦੀ ਦੇ ਵਿੱਚ ਹੀ ਇਕੱਲਾ ਹੀ ਇਹ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਇੰਨਾ ਪਾਵਰਫੁਲ ਹੈ। ਉਹ ਪਾਵਰਫੁਲ ਕਿਵੇਂ ਬਣਿਆ? ਸੰਘਰਸ਼ ਨੇ। ਇਸੇ ਤਰ੍ਹਾਂ ਅੱਜ ਤੋਂ 75,000 ਸਾਲ ਤੱਕ ਇਹ ਮਨੁੱਖ ਹੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਪਸ਼ੂਆਂ ਵਾਂਗੂ ਹੀ ਵਿਚਰ ਰਿਹਾ ਸੀ। ਪਾਓ ਗ੍ਰੇਟ ਐਪਸ ਦੇ ਵਿੱਚ ਆਉਂਦਾ ਹੈ ਜਿਵੇਂ ਚੰਪੈਂਜ਼ੀ, ਮੰਕੀ, ਗੁਰੇਲਾ, ਬੋਨੋਬੋਸ, ਇਹ ਸਾਰੇ ਵਿਚਰ ਰਹੇ ਸਨ, ਜਾਂ ਜਿਹੜੇ ਦੂਜੇ ਜਾਨਵਰ ਨੇ ਖੂੰਖਾਰ ਜਿਵੇਂ ਸ਼ੇਰ ਹੋ ਗਿਆ, ਚੀਤਾ ਹੋ ਗਿਆ, ਬਘਿਆੜ ਹੋ ਗਿਆ, ਇਹ ਵੀ ਉਸ ਤਰ੍ਹਾਂ ਹੀ ਸੰਘਰਸ਼ ਕਰ ਰਿਹਾ ਸੀ। ਪਰ ਇਸ ਤੇ ਉਸ ਸੰਘਰਸ਼ ਨੂੰ ਜਦੋਂ ਇਸ ਨੇ, ਕਿਉਂਕਿ ਦੋ ਪੈਰਾਂ ਤੇ ਖੜਾ ਹੋਣ ਦੇ ਕਰਕੇ ਇਹਦੀ ਅਕਲ ਵਧਣੀ ਸ਼ੁਰੂ ਹੋ ਗਈ, ਦਿਮਾਗ ਵਧਣਾ ਸ਼ੁਰੂ ਹੋਇਆ, ਇਹਦੇ ਵਿੱਚ ਸੋਚਣ ਸ਼ਕਤੀ ਆ ਗਈ, ਤਾਂ ਅੱਜ ਇਹ ਕਿੱਥੇ ਪਹੁੰਚ ਗਿਆ। ਆਮ ਜ਼ਿੰਦਗੀ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਜ਼ਿੰਦਗੀ ਦੀ ਪਾਜ਼ਿਟਿਵਿਟੀ ਹੈ, ਜਿਹੜਾ ਜ਼ਿੰਦਗੀ ਦਾ ਸਕਾਰਾਤਮਕ ਪੱਖ ਹੈ, ਉਸ ਨੂੰ ਗੁਰਮਤ ਨੇ ਉਭਾਰਿਆ ਹੈ। ਜਿਸ ਤਰ੍ਹਾਂ ਪੁਰਾਤਨ ਭਾਰਤੀ ਧਰਮ ਜਾਂ ਪੁਰਾਤਨ ਭਾਰਤੀ ਜੀਵਨ ਜਾਚ ਜਿਹੜੀ ਹੈ ਸੀ, ਉਸ ਦੇ ਵਿੱਚ ਭਾਵੇਂ ਕੋਈ ਵੀ ਕਿਸੇ ਵੀ, ਭਾਵੇਂ ਉਹ ਬੌਧ ਧਰਮ ਸੀ, ਜੈਨ ਧਰਮ ਸੀ, ਹਿੰਦੂ ਸਨਾਤਨ ਮਤ ਸੀ, ਵਰਣ ਆਸ਼ਰਮ ਸੀ, ਉਹ ਸਾਰਿਆਂ ਦਾ ਇੱਕੋ ਨਿਸ਼ਾਨਾ ਇਹ ਸੀ ਕਿ ਦੁਨੀਆਂ ਦੁੱਖਾਂ ਦਾ ਹੀ ਘਰ ਹੈ, ਜਾਂ ਮਨੁੱਖ ਜਿਹੜਾ ਇੱਥੇ ਆਇਆ ਹੈ ਇਸ ਤੇ ਜੀਵਨ ਦਾ ਸੰਘਰਸ਼ ਕਿਹਾ, ਇਹ ਇਹਦੀ ਸਜ਼ਾ ਹੈ, ਤੇ ਇਸ ਨੇ ਇੱਥੇ ਸੰਘਰਸ਼ ਕਰਕੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ, ਯਾਨੀ ਆਵਾਗਾਉਣ ਤੋਂ ਬਚਣ ਦਾ ਸਾਧਨ ਹੀ ਇਹਦਾ, ਇੱਥੇ ਕਰਮਾਂ ਨੂੰ ਜੋੜਿਆ ਗਿਆ, ਪਰ ਉਹ ਕਰਮਾਂ ਦੇ ਨਾਲ ਨਾਲ ਤਿਆਗਵਾਦ ਦੀ ਗੱਲ ਕੀਤੀ ਗਈ, ਕਾਰੋਬਾਰ ਤਿਆਗ ਕੇ, ਕਰਮ ਨੂੰ ਵੀ ਤਿਆਗ ਕੇ, ਜੰਗਲਾਂ ਦੇ ਵਿੱਚ ਬੈਠ ਕੇ ਇਹੋ ਜਿਹੀ ਸਾਧਨਾ ਕਰਕੇ ਮੁਕਤ ਹੋਣ ਦੀ ਗੱਲ ਸੀ। ਭਗਤੀ ਮੂਵਮੈਂਟ ਜਿਸ ਦੇ ਵਿੱਚ ਆਪਾਂ ਗੁਰਮਤ ਕਹਿੰਦੇ ਹਾਂ, ਸਾਰੇ ਹੀ ਭਗਤ ਸਾਹਿਬਾਨ, ਭਾਵੇਂ ਉਹ ਰਾਮਾਨੰਦ ਜੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਵੀ ਉਹ ਭਗਤ ਸਾਹਿਬਾਨ ਜਿਹੜੇ ਕਿਰਤੀ ਸਨ, ਉਹਨਾਂ ਨੇ ਇਸ ਗੱਲ ਨੂੰ ਠੁਕਰਾ ਦਿੱਤਾ। ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਨੂੰ ਹੀ, ਕਿਰਤ ਨੂੰ ਹੀ ਇੰਪੋਰਟੈਂਸ ਦਿੱਤੀ, ਤੇ ਕਿਰਤ ਕਰਦਿਆਂ ਹੀ ਇਸ ਜੀਵਨ ਦੇ ਵਿੱਚ ਜੀਵਨ ਮੁਕਤ ਹੋਣ ਦੇ ਕੰਸੈਪਟ ਨੂੰ, ਜੀਵਨ ਜਾਚ ਨੂੰ ਉਭਾਰਿਆ। ਇਸੇ ਕਰਕੇ ਭਗਤ ਬੈਣੀ ਜੀ ਕਹਿੰਦੇ, ਬੈਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਜਾਂ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ, ਮੋਏ ਹੋਏ ਜੇ ਮੁਕਤ ਦਿਓਗਾ, ਮੁਕਤ ਨਾ ਜਾਣੇ ਕੋਈ। ਸੋ ਇੱਕ ਸੰਘਰਸ਼ ਦੇ ਜੀਵਨ ਨੂੰ, ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਇਸ ਮਾਰਗ ਦਾ ਜ਼ਿਕਰ ਹੀ ਕੀਤਾ ਹੈ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਜਿਹੜਾ ਹੈ ਉਹ ਸਿੱਖ ਦੇ ਜੀਵਨ ਦਾ ਲਕਸ਼ ਹੈ। ਸਿੱਖ ਨੇ ਆਪਣੇ ਜੀਵਨ ਨੂੰ ਉਦਮੀ ਹੋ ਕੇ, ਕਿਰਤ ਕਰਕੇ, ਸੰਘਰਸ਼ ਦੇ ਨਾਲ ਜੀਵਨ ਨੂੰ ਸਵਾਰ, ਤੇ ਇਸੇ ਕਰਕੇ ਜੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਉਹ ਸਮਾਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕਈ ਵਾਰੀ ਸਮਾਂ ਮਾੜਾ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਹਮੇਸ਼ਾ ਸਮੇਂ ਦੀ ਚਾਲ ਠੀਕ ਨਹੀਂ ਹੁੰਦੀ, ਪਰ ਉਹ ਮਾੜਾ ਸਮਾਂ ਕਈ ਵਾਰੀ ਇੱਕ ਵਰਦਾਨ ਹੁੰਦਾ ਹੈ, ਇੱਕ ਅਵਸਰ ਹੁੰਦਾ ਹੈ, ਇੱਕ ਇਮਤਿਹਾਨ ਹੁੰਦਾ ਹੈ ਆਪਣੀਆਂ ਸੁੱਤੀਆਂ ਕਲਾਵਾਂ ਨੂੰ ਜਗਾ ਕੇ ਉਹਨਾਂ ਦੀ ਵਰਤੋਂ ਕਰਕੇ ਸੰਘਰਸ਼ ਕਰਨ ਦਾ। ਹਿੰਮਤ ਹਾਰਨ ਦਾ ਨਹੀਂ ਹੁੰਦਾ, ਕਿਉਂਕਿ ਇਸ ਜ਼ਿੰਦਗੀ ਦੀ ਦੌੜ ਚ ਕੋਈ ਪਹਿਲਾਂ ਤੇਜ਼ ਨਿਕਲ ਜਾਂਦਾ, ਕੋਈ ਬਾਅਦ ਵਿੱਚ ਨਿਕਲ ਜਾਂਦਾ, ਪਰ ਜ਼ਿੰਦਗੀ ਜਿਹੜੀ ਆ ਇਹ ਉਸੇ ਤਰ੍ਹਾਂ ਹੀ ਮੌਸਮ ਦੇ ਫੁੱਲਾਂ ਦੇ ਸਮਾਨ ਹੈ। ਸੀਜ਼ਨਲ ਫਲਾਵਰਸ ਜਾਂ ਸੀਜ਼ਨਲ ਫਰੂਟਸ, ਕਿ ਕੋਈ ਕਿਸ ਮੌਸਮ ਵਿੱਚ ਫੁੱਲ ਖਿੜਦਾ ਹੈ, ਫੁੱਲ ਰੰਗ ਬਿਰੰਗੇ ਕਈ ਤਰ੍ਹਾਂ ਦੇ ਨੇ, ਕੋਈ ਮੌਸਮ ਬਸੰਤ ਦੇ ਵਿੱਚ ਖਿੜਦੇ ਨੇ ਕੁਛ ਫੁੱਲ, ਕੁਛ ਗਰਮੀਆਂ ਚ, ਕੁਛ ਬਰਸਾਤਾਂ ਚ, ਇੱਥੋਂ ਤੱਕ ਕਿ ਕੁਛ ਪਤਝੜ ਚ, ਕੁਛ ਆਪਣਾ ਇੱਕ ਹੋਰ ਯਾਨੀ ਕਿ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ, ਇੱਕ ਰਮਣੀਕ ਨਜ਼ਾਰਾ ਹੁੰਦਾ ਹੈ ਸਰਦ ਰੁੱਤ ਦਾ। ਸੋ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਹਰ ਮੌਸਮ ਇੰਪਾਰਟੈਂਟ ਹੈ, ਇਸੇ ਤਰ੍ਹਾਂ ਹੀ ਹਰ ਰੁੱਤ ਇੰਪਾਰਟੈਂਟ ਹੈ, ਤੇ ਹਰ ਮਨੁੱਖ ਦਾ ਜਿਹੜਾ ਸੰਘਰਸ਼ ਹੈ, ਕਿਸੇ ਨੇ ਕਦੋਂ ਕਿਸੇ ਦੀ ਪਹਿਲਾਂ ਕਾਮਯਾਬੀ ਹੋ ਕੇ ਆਪਣੇ ਆਪ ਨੂੰ ਉਸ ਦੇ ਮੁਕਾਬਲੇ ਚ ਰੱਖ ਕੇ ਤੋਲਣ ਦੀ ਲੋੜ ਨਹੀਂ ਹੁੰਦੀ, ਆਪਣੀ ਚਾਲ ਚ ਆਪ, ਕਿਉਂਕਿ ਮਨੁੱਖ ਨੂੰ ਇੱਕ ਕਾਮਲ ਨਿਸ਼ਚਾ ਹੋਣਾ ਚਾਹੀਦਾ ਹੈ, ਇੱਕ ਯਕੀਨ ਹੋਣਾ ਚਾਹੀਦਾ ਹੈ ਆਪਣੇ ਆਪ ਤੇ, ਸੈਲਫ ਕੌਨਫੀਡੈਂਸ ਤੇ, ਕਿਉਂਕਿ ਉਸਨੇ ਜਿਹੜਾ ਜੀਵਨ ਜਿਉਣਾ ਹੈ ਉਹ ਉਦਮੀ ਜੀਵਨ ਹੈ, ਤੇ ਉਦਮ ਦੇ ਵਿੱਚ ਹੀ ਉਸਨੂੰ ਉਹ ਅਕਾਲ ਪੁਰਖ ਵੀ ਚੇਤੇ ਹੀ ਰਹੇਗਾ, ਕਿਉਂਕਿ ਮਨੁੱਖ ਦਾ ਕੰਮ ਕਰਮ ਕਰਨਾ ਹੈ, ਫਲ ਜਿਹੜੇ ਨੇ ਉਹ ਉਸ ਮਾਲਕ ਨੇ ਦੇਣੇ ਨੇ ਜਾਂ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਹੈ। ਆਪਾਂ ਕੱਲ ਵੀ ਇਹ ਗੱਲ ਕਰ ਰਹੇ ਸੀ ਕਿ ਕਈ ਵਾਰੀ ਅਸੀਂ ਇੱਕ ਕੰਮ ਆਰੰਭਦੇ ਹਾਂ ਉਹਦੇ ਚ ਨਹੀਂ ਕਾਮਯਾਬੀ ਹੁੰਦੀ, ਫਿਰ ਸਾਨੂੰ, ਕਿਉਂਕਿ ਬਾਬੇ ਨੇ ਸਾਨੂੰ, ਅਕਾਲ ਪੁਰਖ ਨੇ ਸਾਨੂੰ ਬੁੱਧ ਦਿੱਤੀ ਹੋਈ ਹੈ, ਅਕਲ ਦਿੱਤੀ ਹੋਈ ਹੈ, ਸਾਨੂੰ ਵਿਚਾਰਨਾ ਹੈ ਜੇ ਇਸ ਫੀਲਡ ਦੇ ਵਿੱਚ ਜਾਂ ਇਸ ਰਸਤੇ ਦੇ ਵਿੱਚ ਜਾਂ ਇਸ ਸਟੇਜ ਤੇ ਸਾਡੀ ਨਾਕਾਮੀ ਦੇ ਕਾਰਨ ਕੀ ਸਨ, ਕਿਹੋ ਜਿਹੇ ਹਾਲਾਤ ਸਨ, ਕਿਹੋ ਜਿਹਾ ਦੇ ਸਟੈਪ ਸਨ, ਤੇ ਜੇ ਉਹਨਾਂ ਚੋਂ ਅਸੀਂ ਜਦੋਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਸਾਨੂੰ ਉਸਦਾ ਰਾਜ਼, ਉਹਦੇ ਕਾਰਨ ਜਿਹੜੇ ਆ ਪਤਾ ਲੱਗਣਗੇ, ਉਹਨਾਂ ਦਾ ਸਮਾਧਾਨ ਕਰਕੇ ਅਸੀਂ ਮੁੜ ਉਸਨੂੰ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਸਾਲ ਤਾਂ ਨਹੀਂ ਹੈ, ਕਈ ਵਾਰੀ ਰਾਹਾਂ ਬਦਲ ਜਾਂਦੀਆਂ ਨੇ, ਕਈ ਵਾਰੀ ਮੰਜ਼ਿਲ ਬਦਲ ਜਾਂਦੀ ਹੈ, ਪਰ ਸੰਘਰਸ਼ੀ ਤੇ ਕਾਮਯਾਬ ਮਨੁੱਖ, ਜਿਸ ਨੂੰ ਗੁਰਬਾਣੀ ਚ ਇਹ ਵੀ ਕਿਹਾ ਨਾ, ਪਾਉ ਸਾਗਰ ਤੋਂ ਪਾਰ ਉਤਰ, ਜਿਸ ਤਰ੍ਹਾਂ ਜਿਸ ਮਾਨੁਖ ਤੇ ਕਰੇ ਬੇਨਤੀ ਸੋ ਆਪਣੇ ਦੁੱਖ ਭਰਿਆ, ਇੱਥੇ ਦੁੱਖ ਸਮੱਸਿਆਵਾਂ ਨੇ, ਜਿਸ ਮਾਨੁਖ ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿੰਨ ਪਾਉ ਸਾਗਰ ਤਰਿਆ। ਹੁਣ ਇੱਥੇ ਪਾਰ ਬ੍ਰਹਮ ਦੇ ਆਰਾਧਨਾ ਦਾ ਮਤਲਬ ਇਹ ਹੈ ਕਿ ਇੱਥੇ ਗਿਆਨ ਨੂੰ ਚੇਤੇ ਕਰਨਾ ਹੈ, ਫੋਕਸ ਕਰਨਾ ਹੈ, ਉਸ ਅਕਾਲ ਪੁਰਖ ਤੇ ਨਿਸ਼ਚਾ ਵੀ ਰੱਖਣਾ ਹੈ, ਤੇ ਆਪਣੇ ਜੀਵਨ ਨੂੰ ਸਵਾਰਨਾ ਵੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲੂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਜਿਸ ਤਰ੍ਹਾਂ ਆਪਾਂ ਕੱਲ ਦੇ ਪ੍ਰੋਗਰਾਮ ਚ ਵਿਚਾਰ ਰਹੇ ਸੀ ਕਿ ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ, ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ। ਹੁਣ ਇੱਥੇ ਆਤਮ ਨੂੰ ਆਪਣੇ ਆਪ ਨੂੰ ਜਿਣਨਾ, ਆਪਣੇ ਆਪ ਨੂੰ ਸਮਝਣਾ, ਇਹ ਵੀ ਗਿਆਨ। ਕਿਉਂਕਿ ਜੇ ਅਸੀਂ ਆਪੇ ਨੂੰ ਸਮਝਿਆ, ਅਸੀਂ ਸਾਰੇ ਵੱਡੇ ਸਭ ਤੋਂ ਵੱਡੇ ਗਿਆਨੀ ਹੋ ਗਏ। ਪਰ ਅਸੀਂ ਜ਼ਿੰਦਗੀ ਚ ਕਰਦੇ ਕੀ ਆ, ਅਸੀਂ ਆਪਣੇ ਵੱਲ ਨਹੀਂ ਦੇਖਦੇ। ਅਸੀਂ ਸੰਸਾਰ ਦੀਆਂ ਕਮਜ਼ੋਰੀਆਂ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਤੁਰ ਪੈਂਦੇ ਹਾਂ, ਕਿਉਂਕਿ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਨਸਾਨ ਕਿ ਭੁੱਲਣ ਅੰਦਰ ਸਭ ਕੁ ਭੁੱਲ ਗੁਰੂ ਕਰਤਾ ਅਕਾਲ ਪੁਰਖ ਸੱਚਾ ਸਤਿਗੁਰੂ ਹੀ ਨਹੀਂ ਭੁੱਲਦੇ। ਮਨੁੱਖ ਨੇ ਤਾਂ ਭੁੱਲਣਾ ਹੈ ਤੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਹੀ ਸਬਕ ਲੈਣਾ ਹੈ। ਇਸ ਕਰਕੇ ਹਰ ਸਥਿਤੀ ਜਿਹੜੀ ਹੈ ਮਨੁੱਖ ਦੇ ਜੀਵਨ ਦੀ, ਜਦੋਂ ਸੰਘਰਸ਼ ਦਾ ਜੀਵਨ ਹੈ, ਉਹਦੇ ਚ ਹਰ ਸਥਿਤੀ ਮਾੜੀ ਚੰਗੀ ਸਮਝਣ ਦਾ, ਲਰਨ ਕਰਨ ਦਾ ਅਵਸਰ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵੀ ਸ਼ੈ ਜਿਹੜੀ ਹੈ, ਇਵਨ ਜਿਹੜਾ ਅਸੀਂ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਵੀ, ਇਹਦੇ ਵਾਸਤੇ ਵੀ ਕੁਛ ਦੇ ਕੇ ਕੁਛ ਪਾਉਣਾ ਪੈਂਦਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੇ ਪਾਇਓ ਨਹੀਂ, ਪਾਇਓ ਨਹੀਂ ਤੋਲ। ਪਰ ਮਨ ਨੂੰ ਦੇ ਕੇ ਹੀ ਉਸਨੂੰ ਪਾਉਣਾ ਹੈ। ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਵੀ ਅਸੀਂ ਲਰਨ ਕਰਨਾ ਹੈ, ਤੇ ਜਿਹੜਾ ਲਰਨ ਕਰਨਾ ਹੈ ਨਾ, ਉਹ ਨਾਕਾਮੀਆਂ ਤੋਂ ਹੀ ਲਰਨ ਕਰਨਾ ਹੈ। ਕਹਿੰਦੇ ਨਾ ਕਿ ਗਿਰਤੇ ਹੈ ਮੈਦਾਨ ਅਮਲ ਹਮੇਸ਼ਾ ਸਵਾਰ, ਉੱਤੇ ਫੁਲਕਿਆ ਗਿਰੇ ਜੋ ਕੁਠਨੂ ਕੇ ਪਲ ਚਲਤੇ। ਹਰ ਨਾਕਾਮੀ ਕਿਸੇ ਵੱਡੀ ਕਾਮਯਾਬੀ ਦਾ ਸੰਕੇਤ ਹੁੰਦੀ ਹੈ। ਜਿਸ ਤਰ੍ਹਾਂ ਆਮ ਤੌਰ ਤੇ ਇੱਕ ਇੰਗਲਿਸ਼ ਦਾ ਮੁਹਾਵਰਾ ਹੈ, ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਸੀਂ ਜਦੋਂ ਪੜ੍ਹਦੇ ਹੁੰਦੇ ਸਾਂ ਸਕੂਲ ਦੇ ਲੈਵਲ ਤੇ ਜੇ ਕੋਈ ਸਾਥੀ ਫੇਲ ਹੋ ਜਾਣਾ, ਅਸੀਂ ਉਸਨੂੰ ਹੌਸਲਾ ਹੀ ਦਿੰਦੇ ਹੁੰਦੇ ਸਾਂ ਕਿ ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਤੇ ਵਾਕਈ ਜਦੋਂ ਉਸਨੂੰ ਦਿਲ ਤੇ ਨਹੀਂ ਸੀ ਲਾਉਂਦੇ, ਉਹ ਹੋਰ ਦੁੱਗਣੀ ਮਿਹਨਤ ਕਰਕੇ ਦੂਸਰੇ ਸਾਲ ਪਹਿਲਾਂ ਨਾਲੋਂ ਵੀ ਜਾਂ ਪਾਸ ਪਹਿਲਾਂ ਪਾਸ ਹੋਣ ਵਾਲਿਆਂ ਨਾਲੋਂ ਵੀ ਦੁੱਗਣਾ ਨੰਬਰ ਲੈ ਕੇ ਅੱਛੀ ਪੋਜੀਸ਼ਨ ਲੈ ਕੇ ਪਾਸ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਇਹ ਐਨਾਲਾਈਜ਼ ਕਰਨ ਦਾ ਕਿ ਅਸੀਂ ਕਿਹੜੇ ਕਿਹੜੇ ਸਬਜੈਕਟ ਦੇ ਵਿੱਚ, ਕਿਹੜੇ ਕਿਹੜੇ ਫੀਲਡ ਦੇ ਵਿੱਚ, ਕਿਹੜੇ ਕਿਹੜੇ ਕੁਐਸਚਨ ਦਾ ਆਨਸਰ ਗਲਤ ਦਿੱਤਾ ਹੈ। ਇਸੇ ਤਰ੍ਹਾਂ ਜੀਵਨ ਹੈ, ਹਰ ਨਾਕਾਮੀ ਜਿਹੜੀ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਅਵਸਰ ਹੁੰਦਾ ਹੈ ਲਰਨ ਕਰਨ ਦਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਬਿਆਨ ਕਰਨ ਦੀ ਗੱਲ ਹੈ, ਪਰ ਇੱਥੇ ਨਾਲ ਦੀ ਨਾਲ ਲਰਨ ਕਰਨ ਦੀ ਗੱਲ, ਜਿਸ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਹਾਂ, ਜਬ ਤੱਕ ਸਾਸ ਤਬ ਤੱਕ ਆਸ। ਉਮੀਦ ਰੱਖਣੀ ਹੁੰਦੀ ਹੈ ਤੇ ਉਮੀਦ ਹੀ ਸਾਨੂੰ ਸਹਾਰਾ ਸਿੱਖਣ ਦਾ ਮੌਕਾ ਦਿੰਦੀ ਹੈ। ਦੁਨੀਆਂ ਦੇ ਵਿੱਚ ਜਿੰਨਾ ਚਿਰ ਮਨੁੱਖ ਵਿਚਰਦਾ ਹੈ, ਸਿੱਖ ਸ਼ਬਦ ਜਿਹੜਾ ਹੈ ਇਹ ਸਿੱਖਿਆ ਨਾਲ ਹੈ, ਗਿਆਨ ਦਾ ਮਾਰਗ ਹੈ, ਤੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਆਖਰੀ ਸਾਹਾਂ ਤੱਕ ਜਿਹੜੀ ਹੈ ਉਹ ਕਰਨੀ ਹੈ। ਇਸੇ ਨੂੰ ਪਾਜ਼ਿਟਿਵਿਟੀ ਆਫ ਲਾਈਫ ਕਹਿੰਦੇ। ਦੁਨੀਆਂ ਚ ਨਿਰਾਸ਼ ਹੋ ਕੇ ਕਈ ਬੰਦੇ, ਖਾਸ ਤੌਰ ਤੇ ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ, ਇਸ ਤੇ ਆਪਾਂ ਪ੍ਰੋਗਰਾਮ ਪਹਿਲਾਂ ਵੀ ਕੀਤਾ ਹੋਇਆ, ਉਹ ਕਹਿੰਦੇ ਆ ਜੀ ਗੁਰਬਾਣੀ ਡਿਪਰੈਸ਼ਨ ਦਾ ਇਲਾਜ ਦੱਸਦੀ ਹੈ। ਮੇਰਾ ਜਵਾਬ ਸੀ ਕਿ ਗੁਰਬਾਣੀ ਡਿਪਰੈਸ਼ਨ ਦਾ ਹੀ ਇਲਾਜ ਹੈ। ਟਹਿੰਦੀਆਂ ਕਲਾਂ ਵਾਲੇ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਣ ਦਾ ਮਾਰਗ ਹੈ, ਪਰ ਜਿਹੜਾ ਕੋਈ ਗੁਰਸਿੱਖ ਹੈ ਨਾ, ਪਹਿਲੀ ਗੱਲ ਤੇ ਉਹਨੂੰ ਡਿਪਰੈਸ਼ਨ ਹੋਏਗਾ ਹੀ। ਫਿਰ ਵੀ ਜੇ ਕੋਈ ਹਾਲਾਤ ਦੇ ਅੰਤਰਗਤ ਨਾ ਸਮਝੀ ਦੇ ਕਾਰਨ ਕਿਸੇ ਸਟੇਜ ਤੇ ਡਿਪਰੈਸਡ ਹੋ ਜਾਂਦਾ ਹੈ, ਗੁਰਬਾਣੀ ਅਜਿਹਾ ਪਾਜ਼ਿਟਿਵ ਦਰਸ਼ਨ ਹੈ ਜੀਵਨ ਦੀ ਜਾਂਚ ਚ ਜਿਹੜੀ ਬਿਲਕੁਲ ਮੁਰਝਾਈ ਸੋਚ ਵਾਲੇ ਨੂੰ ਵੀ ਹਰਾ ਕਰ ਦਿੰਦੀ ਹੈ। ਕਹਿੰਦੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ। ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਗੁਰ ਕਿਰਪਾ ਤੇ ਸੁਖ ਹਰਿਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁਖ ਹਰਿਆ। ਜਿਹੜੀ ਮੁਰਝਾਈ ਹੋਈ ਸੋਚ ਹੈ ਨਾ, ਜਦੋਂ ਇਹ ਅਹਿਸਾਸ ਹੋ ਜਾਂਦਾ ਕਿ ਉਹ ਅਕਾਲ ਪੁਰਖ ਮੇਰੇ ਅੰਦਰ ਹੈ, ਕਾਫੀ ਲੰਬੇ ਸਮੇਂ ਤੋਂ ਜਦੋਂ ਇਹ ਮਨੁੱਖ ਦੀ ਅਵਸਥਾ ਜਿਹੜੀ ਹੈ ਉਹ ਨਿਵਾਣ ਵੱਲ ਜਾ ਰਹੀ ਹੋਵੇ, ਟਹਿੰਦੀ ਕਲਾ ਵੱਲ ਜਾ ਰਹੀ ਹੋਵੇ ਜਾਂ ਨੈਗੇਟਿਵਿਟੀ ਸੋਚ ਹੋਵੇ, ਤੇ ਜਦੋਂ ਚੰਗੇ ਗੁਣਾਂ ਦਾ ਧਾਰਣੀ ਹੋ ਕੇ ਉਸਦੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੋ ਗਿਆ, ਉਹਨੂੰ ਦੂਜਿਆਂ ਸਰੀਰਾਂ ਦੇ ਵਿੱਚ ਵੀ, ਦੂਜਿਆਂ ਹਿਰਦਿਆਂ ਦੇ ਵਿੱਚ ਵੀ ਅਕਾਲ ਪੁਰਖ ਦੀ ਹੋਂਦ ਪ੍ਰਤੀਤ ਹੋਏਗੀ, ਤਾਂ ਇਸਦਾ ਮਤਲਬ ਹੈ ਕਿ ਮੁਰਝਾਈ ਹੋਈ ਸੋਚ ਵੀ ਜਿਹੜੀ ਉਹ ਹਰੀ ਹੋ ਗਈ, ਉਹ ਜੀਵਨ ਹਰਾ ਹੋ ਗਿਆ। ਜਿਸ ਤਰ੍ਹਾਂ ਸ਼ਬਦ ਆਉਂਦਾ ਹੈ

0: the fruits of labor are sweeter than the gifts of fortune. ਮਿਹਨਤ ਦਾ ਜਿਹੜਾ ਫਲ ਹੈ ਉਹ ਮੁਕੱਦਰ ਦੇ ਕਿਸੇ ਤੋਹਫੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ ਹੈ, ਜ਼ਿਆਦਾ ਚੰਗਾ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਅਕਸਰ ਤਜਰਬਾ ਵੀ ਹੁੰਦਾ ਹੈ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਮੋਸਟਲੀ ਉਹ ਲੋਕ ਜਿਨ੍ਹਾਂ ਨੂੰ ਦੌਲਤ ਕਈ ਵਾਰੀ ਪੁਰਖਿਆਂ ਤੋਂ ਮਿਲੀ ਉਹਨਾਂ ਨੇ ਉਜਾੜ ਦਿੱਤੀ, ਜਾਂ ਉਹ ਲੋਕ ਮੋਸਟਲੀ ਜਿਨ੍ਹਾਂ ਨੂੰ ਲਾਟਰੀ ਨਿਕਲੀ ਵਕਤ ਆਉਣ ਤੇ ਉਹ ਲੋਕ ਦੀਵਾਲੀਆ ਵੀ ਹੋਏ। ਕਿਉਂ? ਕਿਉਂਕਿ ਉਹ ਇੱਕਦਮ ਉਛੱਪੜ ਫਾੜ ਕੇ ਮਿਲਣ ਵਾਲੀ ਗੱਲ ਸੀ, ਉਹਦੇ ਪਿੱਛੇ ਤਜਰਬਾ ਨਹੀਂ ਸੀ, ਉਹਦੇ ਪਿੱਛੇ ਉਹ ਸਵੀਟਨੈਸ ਹੈ ਹੀ ਨਹੀਂ ਸੀ, ਕਿਉਂਕਿ ਉਹ ਅਚਾਨਕ ਆ ਗਿਆ। ਜਿਹੜੀ ਚੀਜ਼ ਮਿਹਨਤ ਕਰਕੇ ਜਿਸ ਦੇ ਵਿੱਚ ਦਰਦ ਲੁਕਿਆ ਹੋਵੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007 ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦਾ ਇਹ ਹਿੱਸਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੂਚਨਾ ਜੋ ਕਿ

ਕੈਲਗਰੀ ਦੇ ਵਿੱਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਗੁਰੂ ਘਰ ਵੱਲੋਂ ਪ੍ਰਾਪਤ ਹੋਈ ਹੈ ਕਿ ਉਹ 12 ਅਤੇ 13 ਸਤੰਬਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਨੇ। ਅਤੇ ਇਸੇ ਹੀ ਸੰਬੰਧ ਦੇ ਵਿੱਚ ਜਿੱਥੇ ਸੰਗਤਾਂ ਇਕੱਤਰ ਹੋਣਗੀਆਂ, ਸੰਗਤਾਂ ਦਾ ਇਕੱਠ ਹੋਏਗਾ, ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਅਤੇ ਗੋਬਿੰਦ ਸਦਨ ਸਕੂਲ ਦੇ ਨਾਲ ਸੰਬੰਧਿਤ ਜਿਹੜੀ ਇਹਦੀ ਕੁਛ ਵਿਸਥਾਰ, ਜਿਵੇਂ ਨਵੀਂ ਬਿਲਡਿੰਗ ਗੁਰਦੁਆਰਾ ਸਾਹਿਬ ਦੀ, ਕੁਛ ਹੋਰ ਜ਼ਮੀਨ ਵੀ ਇਹਦੇ ਨਾਲ ਜਿਹੜੀ ਨਾਲ ਲੱਗਦੀ ਹੈ ਬੈਕ ਸਾਈਡ 'ਤੇ, ਉਹ ਲਈ ਹੋਈ ਉਹਨਾਂ ਨੇ। ਅਤੇ ਉੱਥੇ ਇੱਕ ਤਾਂ ਹੋ ਸਕਦਾ ਹੈ ਕਿ ਜਿਹੜੇ ਉਹਨਾਂ ਦੇ ਕੰਪਲੈਕਸ, ਆਪਾਂ ਇੱਕ ਤਾਂ ਉਹਨਾਂ ਦੇ ਨਾਲ ਵਿਚਾਰ ਵੀ ਕਰਾਂਗੇ, ਉਹ ਸਾਰੀ ਜਿਹੜੀ ਜਾਣਕਾਰੀ ਉਹ ਮਿਲ ਜਾਏਗੀ। ਪਰ ਜਿੱਥੇ ਤੱਕ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਪਹੁੰਚੀ ਹੈ, ਉਸ ਦੇ ਨਾਲ ਇਸ ਤਰ੍ਹਾਂ ਹੈ ਕਿ ਇੱਕ ਤਾਂ ਸਕੂਲ ਦਾ ਦੀ ਐਕਸਟੈਂਸ਼ਨ ਹੋ ਰਹੀ ਹੈ, ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਉਹ ਬਣ ਰਹੀ ਹੈ। ਵਰਤਮਾਨ ਬਿਲਡਿੰਗ ਦੇ ਵਿੱਚ ਹੀ ਸਕੂਲ, ਇਹ ਗੁਰਦੁਆਰਾ ਸਾਹਿਬ ਸਕੂਲ ਦੇ ਵਿੱਚ ਹੀ ਇੱਕ ਹਿੱਸੇ 'ਚ ਗੁਰਦੁਆਰਾ ਸਾਹਿਬ ਹੈ। ਇਸ ਨੂੰ ਲੋੜ ਦੇ ਆਧਾਰ 'ਤੇ ਇਸ ਦਾ ਕਾਫੀ ਵਿਸਥਾਰ ਹੋਏਗਾ, ਕਿਉਂਕਿ ਜਿਹੜੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ 12ਵੀਂ ਤੱਕ ਪੜ੍ਹ ਰਹੇ ਨੇ, ਉਹ ਸਾਰੇ ਹੀ ਬੱਚੇ ਜਿਹੜੇ ਆ ਉਹ ਇੱਕ ਧਾਰਮਿਕ ਮਾਹੌਲ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਹੋ ਰਹੀ ਆ। ਇਹ ਵੀ ਆਪਣੇ ਆਪ 'ਚ ਇੱਕ ਕੰਟਰੀਬਿਊਸ਼ਨ ਆ। ਅਤੇ ਜਿਹੜੇ ਬਾਕੀ ਐਕਸਟੈਂਸ਼ਨ ਦੇ ਵਿੱਚ ਪਲੇਗਰਾਊਂਡ ਜਾਂ ਬਾਕੀ ਜਿਹੜੀਆਂ ਫੈਸਿਲਿਟੀਜ਼ ਨੇ, ਜਿਮ ਵਗੈਰਾ, ਉਹ ਸਾਰਾ ਕੁਝ ਜਿਹੜਾ ਉਹ ਬਣਨਾ ਹੈ ਸਪੋਰਟਸ ਦੇ ਸੰਬੰਧ ਦੇ ਵਿੱਚ ਵੀ। ਸੋ ਇਸ ਵਾਸਤੇ ਉੱਥੇ ਵੀ ਆਪਾਂ ਉਹੀ ਅਪੀਲ ਲੈ ਕੇ ਬਈ ਆਪਣੀ ਜਿਹੜੀ ਨੇਕ ਕਮਾਈ ਦੇ ਵਿੱਚੋਂ ਜੋ ਵੀ ਤੁਲ ਫੁਲ ਤੁਸੀਂ ਆਪਣੀ ਵਿੱਤ ਅਨੁਸਾਰ ਬਾਬੇ ਦੀਆਂ ਬਖਸ਼ੀਆਂ ਦਾਤਾਂ 'ਚੋਂ ਉੱਥੇ ਭੇਟ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਵੀ ਅਵਸਰ ਹੈ। ਸੋ 12 ਅਤੇ 13 ਸਤੰਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਉੱਥੇ ਜੋ ਮਨਾਇਆ ਜਾ ਰਿਹਾ, ਉਸ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰਾਂ ਕਰਨੀਆਂ ਸਨ। ਆਓ ਆਪਾਂ ਸ਼ਬਦ ਸਰਵਣ ਕਰਦੇ ਹਾਂ।

0: ਆਪਾਂ ਸ਼ਰਬਤ ਸਵਰਨ ਕਰ ਰਹੇ ਸੀ। ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਸਾਹਾ ਗੜੇ ਨਾ ਕਰੇ ਵਿਚਾਰ, ਸਾਹੇ ਉੱਪਰ ਇਹ ਕੁੰਕਾਰ। ਇਹ ਸ਼ਬਦ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਇਹ ਸਮਝਾਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਇੱਕ ਜੋਤਸ਼ੀ ਨੂੰ, ਇੱਕ ਨਜੂਮੀ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਵਿਦਵਾਨ ਨੂੰ, ਕਿ ਇਹ ਪੰਡਿਤ, ਇਹ ਵਿਦਵਾਨ, ਇਹ ਨਜੂਮੀ, ਤਾਰਿਆਂ ਦਾ ਅਤੇ ਗਿਣਤੀ ਦਾ ਹਿਸਾਬ ਰੱਖਣ ਵਾਲੇ, ਤੂੰ ਸਾਹੇ ਦੀਆਂ ਮੌਰਤ ਦੀਆਂ ਗਿਣਤੀਆਂ ਦੇ ਵਿੱਚ ਉਲਝਿਆ ਹੋਇਆ ਹੈ, ਪਰ ਤੈਨੂੰ ਇਹ ਵਿਚਾਰ ਹੀ ਨਹੀਂ ਹੈ, ਤੂੰ ਇਹ ਵਿਚਾਰ ਹੀ ਨਹੀਂ ਕਰਦਾ ਕਿ ਜੋ ਸਮਾਂ ਹੈ, ਇਹ ਜੋ ਮੌਰਤ ਹੈ, ਇਹ ਜੋ ਤੇਰੀਆਂ ਗਿਣਤੀਆਂ ਮਿਣਤੀਆਂ ਹਨ ਨਾ, ਸਾਰਿਆਂ ਦੇ ਉੱਪਰ ਇੱਕ ਉਹ ਵਿਸਤਾਰ ਕਰਨ ਵਾਲਾ ਅਤੇ ਸਮੇਟਣ ਵਾਲਾ, ਭਾਵ ਇਸ ਨੂੰ ਕ੍ਰੀਏਟ ਕਰਨ ਵਾਲਾ ਅਕਾਲ ਪੁਰਖ ਮੌਜੂਦ ਹੈ। ਸੋ ਤੇਰੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਨੇ, ਇਹ ਗਲਤ ਹੋ ਸਕਦੀਆਂ ਨੇ, ਹੈਗੀਆਂ ਵੀ, ਹੋਰ ਤੂੰ ਇਹ ਝੂਠ ਬੋਲ ਕੇ, ਕਿਉਂਕਿ ਤੂੰ ਸੱਚ ਨਹੀਂ ਬੋਲ ਰਿਹਾ, ਇਹਨਾਂ ਗਿਣਤੀਆਂ ਮਿਣਤੀਆਂ ਦਾ ਕੋਈ ਅਸਰ ਨਹੀਂ ਹੁੰਦਾ। ਜਦੋਂ ਕੋਈ ਵਿਅਕਤੀ ਇਹ ਕਹਿੰਦਾ ਹੈ, ਜਿਹੜੀ ਤਾਰਿਆਂ ਦੀ ਸਿਚੁਏਸ਼ਨ ਹੁੰਦੀ ਹੈ, ਜਿੱਥੇ ਤਾਰਿਆਂ ਦਾ ਮੁਕਾਮ ਹੁੰਦਾ ਹੈ, ਜਿਸ ਅਵਸਥਾ ਦੇ ਵਿੱਚ ਉਹ ਤਾਰੇ ਹੁੰਦੇ ਆ, ਭਾਵ ਉਹ ਤਾਰੇ ਨਹੀਂ ਹੁੰਦੇ, ਸਿਆਰੇ ਹੁੰਦੇ ਆ, ਗ੍ਰਹਿ ਹੁੰਦੇ ਆ, ਉਸੇ ਅਵਸਥਾ ਦੇ ਵਿੱਚ ਉਸਦਾ ਪ੍ਰਭਾਵ ਜਨਮ ਦੇ ਸਮੇਂ ਬੱਚੇ ਦੇ ਉਸ ਇੱਕ ਮਿੰਟ ਦੇ ਵਿੱਚ, ਪਰ ਉਹ ਭੁੱਲ ਜਾਂਦੇ ਆ ਕਿ ਹਕੀਕਤ ਦੇ ਵਿੱਚ ਅਸੀਂ ਕੁਛ ਵੀ ਪ੍ਰੈਜ਼ੈਂਟ 'ਚ ਨਹੀਂ ਦੇਖ ਰਹੇ ਹੁੰਦੇ। ਜਿੱਥੇ ਸੂਰਜ ਦੀ ਪੋਜੀਸ਼ਨ ਹੈ, ਉਹ ਵੀ 8 ਮਿੰਟ 20 ਸੈਕਿੰਡ ਪਹਿਲਾਂ ਦੀ ਹੈ। ਜਿੱਥੇ ਸਾਨੂੰ ਨਜ਼ਰ ਆ ਰਿਹਾ ਹੈ, ਉਸ ਤੋਂ 8 ਮਿੰਟ 20 ਸੈਕਿੰਡ ਪਹਿਲਾਂ ਉੱਥੇ ਸੀ। ਅਤੇ ਫਿਰ ਜਿਨ੍ਹਾਂ ਗ੍ਰਹਿਣ ਦਾ, ਸ਼ਨੀ ਦਾ ਜ਼ਿਕਰ ਆਉਂਦਾ ਹੈ, ਜੁਪੀਟਰ ਦਾ, ਬ੍ਰਹਿਸਪਤੀ ਦਾ ਜ਼ਿਕਰ ਆਉਂਦਾ ਹੈ, ਇਹ ਤਾਂ 2-2, 4-4 ਘੰਟੇ ਜਿੱਥੇ ਸਾਨੂੰ ਨਜ਼ਰ ਆਉਂਦਾ ਹੈ ਉੱਥੇ ਪਹਿਲਾਂ ਸਨ, ਆਪਣੀ ਪੋਜੀਸ਼ਨ ਬਦਲ ਗਏ ਹੁੰਦੇ ਆ, ਕਿਉਂਕਿ ਸਾਡੀ ਅੱਖ ਜਿਹੜੀ ਆ ਰੋਸ਼ਨੀ ਦੀ ਰਫ਼ਤਾਰ 'ਤੇ ਹੀ ਕਿਸੇ ਸ਼ੈਅ ਨੂੰ ਦੇਖਦੀ ਹੈ। ਜਿਹੜੀ ਸ਼ੈਅ ਸਾਨੂੰ ਨਜ਼ਰ ਆਉਂਦੀ ਹੈ, ਰੋਸ਼ਨੀ 2,99,758 ਕਿਲੋਮੀਟਰ ਪਰ ਸੈਕਿੰਡ, ਭਾਵ 3 ਲੱਖ ਕਿਲੋਮੀਟਰ ਦੇ ਕਰੀਬ ਇੱਕ ਸੈਕਿੰਡ ਦੇ ਵਿੱਚ ਸਫ਼ਰ ਕਰਦੀ ਹੈ, ਅਤੇ ਉਸੇ ਹੀ ਰਫ਼ਤਾਰ 'ਤੇ ਨਿਗਾਹ ਸਫ਼ਰ ਕਰਦੀ ਹੈ। ਭਾਵੇਂ ਉਸ ਨੂੰ ਟੈਲੀਸਕੋਪ ਨਾਲ ਦੇਖੋ। ਸੋ ਜਿੱਥੇ ਵੀ ਅਸੀਂ ਉਹਨਾਂ ਨੂੰ ਦੇਖਦੇ ਹਾਂ, ਅਸੀਂ 2-2, 4-4 ਘੰਟੇ ਪਿੱਛੇ ਦੇਖਦੇ ਹਾਂ, ਤਾਂ ਸੱਚਾਈ ਕਿਵੇਂ ਹੋ ਸਕਦੀ ਹੈ? ਸੋ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਵੀ ਸਮਝਾਉਂਦੇ ਆ, ਪਾਂਡੇ ਨੂੰ ਵੀ ਮੁਖਾਤਬ ਹੋ ਕੇ ਉਹਨੂੰ ਕਹਿ ਰਿਹਾ ਕਿ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਇਸ ਸ਼ਬਦ ਦੀ ਥੋੜ੍ਹੇ ਜਿਹੇ ਮਿੰਟਾਂ ਇਸ ਪੂਰੇ ਦੀ ਵਿਆਖਿਆ ਨਹੀਂ ਹੋ ਸਕਦੀ, ਬਹੁਤ ਲੰਬਾ ਸ਼ਬਦ ਹੈ। ਸੋ ਇਸ ਕਰਕੇ ਆਪਾਂ ਸੰਖੇਪ ਦੇ ਵਿੱਚ ਜਿਹੜਾ ਇਸਦਾ ਭਾਵ ਹੈ, ਅਤੇ ਜਿਹੜਾ ਇਹਦਾ ਕੇਂਦਰੀ ਭਾਵ ਹੀ ਹੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਅਤੇ ਨਾਲੇ ਗੁਰੂ ਸਾਹਿਬ ਇਹ ਵੀ ਕਹਿ ਰਹੇ ਆ ਕਿ ਇੱਕ ਪਾਸੇ ਤੇਰੇ ਜਜਮਾਨ ਦੀ ਪੁੱਤਰੀ या बच्चे जिन्हां दे तू टेवे लगा रहे हैं, जिन्हां दे मूरत कढ़ रहे हैं, वो तेरे ही बच्चे वर्गे ने, तेरे ही बच्चे ने, पर तू उन्हां दे नाल भी, जजमान दे नाल भी धोखा कर रहे हैं, सच नहीं दस रहा। हकीकतन गुरमत दे अनुसार अस्ट्रोनॉमी होवे, न्यूमरोलॉजी होवे, इसका किसी नूं भी जिहड़ा पूरा पता नहीं हुंदा। आओ फतेह दी सांझ करदे हां। वाहिगुरु जी का खालसा, वाहिगुरु जी की फतेह।
1: इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी। प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दिया सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। वाहेगुरु जी का खालसा, वाहेगुरु जी की फतेह। कैलगरी च 24 घंटे 7 दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु तन तन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
2: सतनाम

0: जिसका तन मन धन सब तिसका।
1: जिहड़ी राग माला उहदे मुताबक तनासरी रागणी है। गुरु पातशाह ने गुरु की बाणी च भावें राग ने ते भावें रागणी उन्हां नूं राग कह करके सन्मान दिता है। इस संधागरी राग राग विच हजूर कहिंदे गुरमुखा याद कर जिन्हें तैनूं तन दिता है, तैनू सोचने लई मन दिता है, तेरी वरतों वास्ते तैनू तीन चीजां दित्तियां ने। को किसी नूं निक्की जी चीज दे दे, मेरे सामने अठवीं जमात विच सानू एक कविता लगी सी स्कूले, पानी दे प्याले दा मुल, इस स्कूले सानू पढ़ाया गया। उहदे लिखिया सी कि एक वेर बीरबल ने अकबर दे कोल बैठा ते ओह ते लगी ते पानी मंगया, ते बीरबल दी बुद्धि बड़ी तीखणी सी, सवाल जवाब आम करदा रहिंदा। जदों अकबर पानी पीण लगा ते गुट फड़ के कहण लगा, बादशाह बुरा ना मन्नी, भला किते पानी मुक जाए, तेनू को उदों अद्धा प्याला पानी दा देवे ते उन्हूं की नाम देगा। ये सानू स्कूले पढ़ाया गया, शायद हीरा सिंह दर्द की कविता होवे। अकबर कहण लगा अद्धा राज भाग पानी पी लिया, ते बीरबल कहण लगा बादशाह सलामत खुदा ना करे तैनू बन पै जाए, ये तेनू को उस मौके हकीम डॉक्टर दवाई दे के बचावे, उन्हूं की देगा। कहिंदा अद्धा राज भाग, ते बीरबल कहण लगा हुण तेरे अपने बयानां दे मुताबक तेरे राज भाग की कीमत एक पानी का प्याला है, बाकी दियां ज्ञान दियां गल्लां छड्डो। जिस बंदे ते नेत्र है नहीं, उहदे कोल प्रॉपर्टी बड़ी, ते डॉक्टर कहिंदा भी भाई साहब मैं तुहाडियां अखां ठीक कर सकदा, ते जे मैं तुहाडी अखां दी रोशनी लिया दिया ते कू दोगे? वह कहिंदा मेरा अंगूठा पड़ के हुणे लिखा ला, मैं तैनू सारी जायदाद दे देंगा, मैनू वेखण लई अखां दे दे। ते जिहने सानू तन दिता है, धन दिता है, मन दिता है, मेरे गुरदेव कहिंदे गुरमुखा किते उहदा भी शुक्र कर लिया कर, किते उहदा धनवाद भी कर लिया कर। ते जिन्हें धनवाद किया है
0: सोई सुगड़ सुजानी,
1: जिहड़ा परिपूर्ण परमात्मा जे को सियाणा ते इह भी वाहगुरू ने बनाया है, जे को चतरा ते इह भी वाहगुरू ने बनाया। ते याद रखियो उस वाहगुरू तो वड्डा चतर भी कोई नहीं, उहदे तो वड्डा सुगड़ भी कोई नहीं। इस करके केवल ते केवल उहदे अगे अरदास करिया कर।
0: तिन ही सुनिया दुख सुख मेरा,
1: गुरमुखो आपां दुखी आ आपां सुखी आ, ਉਹ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਹੈ।
0: ਤਾਉ ਬਿਦ ਨੀਕੀ ਖਟਾਨੀ,
1: ਹਜ਼ੂਰ ਕਹਿੰਦੇ ਵੀ ਜਿਸ ਗੁਰਮੁਖ ਦੀ ਇਹ ਅਵਸਥਾ ਬਣ ਜਾਏ ਵੀ ਦੁੱਖ ਸੁੱਖ ਦੇ ਵਿੱਚ ਉਹ ਸਹਾਇਤਾ ਕਰਦਾ, ਸਮਝ ਲਓ ਉਹਨੇ ਚੰਗੀ ਕਮਾਈ ਕਰ ਲਈ। ਜਿਹਨੂੰ ਆਪਾਂ ਕਹਿੰਦੇ ਫਲਾਣੇ ਨੇ ਕੁਝ ਖੱਟ ਲਿਆ, ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੇ ਕੁਝ ਖੱਟਿਆ ਹੈ ਜਿਨ੍ਹਾਂ ਨੇ ਇਹ ਸਮਝਿਆ ਵੀ ਤਨ ਵੀ ਉਹਦਾ, ਮਨ ਵੀ ਉਹਦਾ, ਧਨ ਵੀ ਉਹਦਾ, ਤੇ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਵੀ ਉਹ ਹੈ। ਪਰ ਯਾਦ ਰੱਖੀ ਗੁਰਮੁਖਾ ਗੱਲ ਬਣੇਗੀ ਕਿਵੇਂ?
0: ਜੀ ਕੀ ਇੱਕ ਹੀ ਪਹਿਮਾਨੀ,
1: ਗੱਲ ਤਾਂ ਬਣਨੀ ਤੇ ਜੇ ਤੇਰਾ ਇੱਕ ਤੇ ਮਨ ਮੰਨ ਜਾਏ, ਇੱਕ ਤੇ ਆ ਗੁਰਮੁਖੋ ਮੈਂ ਨਹਿਰ ਦੇ ਕੰਢੇ ਤੇ ਸੈਰ ਕਰਨ ਜਾਣਾ, ਹੈਰਾਨ ਹੋ ਗਿਆ ਇਹਨੇ ਨਾਰੀਅਲ ਲੋਕੀ ਰੋੜਦੇ ਨੇ ਵੀ ਗਲੇ ਨਹੀਂ ਜੀ ਜਾਂਦੇ। ਪਰਸੋਂ ਉੱਥੇ ਰੌਲਾ ਪੈ ਗਿਆ, ਬੜਾ ਸੋਹਣਾ ਪਰਸਨੈਲਿਟੀ ਕੋਈ 70 ਸਾਲ ਦਾ ਬੰਦਾ, ਲਿਫਾਫੇ 'ਚ ਉਹਨੇ ਕੁਝ ਪਾਇਆ ਤੇ ਮੁੜ ਕੇ ਇਸ ਪਾਸੇ ਲਹਿੰਦੇ ਨੂੰ ਮੂੰਹ ਕਰਕੇ ਪਤਾ ਨਹੀਂ ਉਹਨੇ ਕੀ ਪੜਿਆ, ਉਹ ਦੂਜੇ ਪਾਸੇ ਖਲੋਤਾ ਸੀ। ਇੱਧਰ ਕੋਈ ਸਿਆਣੇ 10-15 ਬੰਦੇ ਸਨ, ਉਹ ਰਹਿ ਨਾ ਸਕੇ ਸੁਭਾਅ ਦਾ ਆਪੋ ਆਪਣਾ। ਉਹ ਕਹਿਣ ਲੱਗੇ ਤੇਰਾ ਕੱਖ ਨੂੰ ਬਣਨਾ, ਤੂੰ ਗੁਰੂ ਰਾਮਦਾਸ ਨੂੰ ਛੱਡ ਕੇ ਤੇ ਇੱਥੇ ਟੇਕੀ ਜਾਣਾ, ਡਾਂਗੋ ਜੇ ਇਕੱਠੇ ਹੁੰਦੇ ਸ਼ਾਇਦ ਲੜ ਪਈ ਤੇ ਡਾਂਗੋ ਡਾਂਗੀ ਹੋ ਜਾਂਦੇ। ਅਸੀਂ ਗੁਰੂ ਰਾਮਦਾਸ ਦੇ ਦਰ ਤੇ ਰਹਿੰਦੇ ਹਾਂ, ਐਵੇਂ ਗੁਰਮੁਖੋਂ ਲਹਿਰਾਂ ਚ ਨਾਰੀਆਂ ਰੋੜਦੇ, ਗੱਲ ਨਹੀਂ ਜੇ ਬਣਨੀ। ਅਸੀਂ ਤਾਂ ਤੁਹਾਡੇ ਅਸੀਂ ਦਾ ਨਾਰੀ ਲਾਉਂਦਾ, ਅਸੀਂ ਤਾਂ ਤੁਹਾਡੇ ਆਡੀ ਰੁੜਦੇ ਤੇ ਫਾਇਦਾ ਤੁਹਾਨੂੰ ਕੀ ਹੋਣਾ। ਰੱਬ ਦਾ ਵਾਸਤਾ ਜੇ ਮੈਂ ਚੱਕਰਾਂ ਚ ਨਾ ਪਾਓ। ਅੱਜ ਮੈਂ ਨਹੀਂ ਕਹਿੰਦਾ, ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਆਖਿਆ ਗੁਰਮੁਖਾ ਜੀ ਕੀ ਏਕੇ ਹੀ ਪੈਮਾਨੀ, ਕੇਵਲ ਤੇ ਕੇਵਲ ਜੀ ਕਰਕੇ ਇੱਕ ਨੂੰ ਮੰਨਣਾ ਕਰ। ਇੱਕ ਬਿਨ ਦੂਸਰ, ਦਸਮ ਪਾਤਸ਼ਾਹ ਦੇ ਆਪਾਂ ਪੜ੍ਹਦੇ ਨੇ ਸ਼ਬਦ ਯਾਰੇ ਪਾਤਸ਼ਾਹੀ ਦਸਮੀ, ਉਹਨੇ ਚਾਹੁੰਦਾ ਇੱਕ ਬਿਨ ਦੂਸਰ ਸੋ ਨਾ ਚਨਾਰ, ਇੱਕ ਤੋਂ ਬਿਨਾਂ ਦੂਜੇ ਦੀ ਜਾਣ ਪਛਾਣ ਹੀ ਨਾ ਕੱਢ। ਇੱਕ ਤੋਂ ਬਿਨਾਂ ਦੂਜੇ ਨੂੰ ਜਾਣਨਾ ਪਛਾਣਨਾ ਨਹੀਂ। ਮੈਂ ਜਿੰਨੀ ਵੇਰਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਜਿੰਨੀ ਵੇਰਾਂ ਵੀ ਮੈਂ ਇਹਨਾਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਪਾਤਸ਼ਾਹ ਮੈਂ ਤੇਰਾ ਸਿੱਖ ਹਾਂ, ਮੈਂ ਤੇਰੇ ਚਰਨਾਂ ਤੇ ਮੱਥਾ ਰਗੜੀ ਜਾਵਾਂ, ਪਰ ਜੇ ਕਿਤੇ ਤੈਨੂੰ ਛੱਡ ਕੇ ਕਿਸੇ ਵਿਅਕਤੀ ਅੱਗੇ ਮੈਂ ਟਿਕਣਾ ਤੇ ਮੇਰੀ ਜਾਨ ਕੱਢਦੀ, ਮੈਨੂੰ ਸਵਾਸ ਨਾ ਦੇ, ਮੇਰੀ ਪ੍ਰਾਣ ਉਸੇ ਮੌਕੇ ਖਤਮ ਕਰਦੀ। ਮੈਨੂੰ ਜੀਵਨ ਨਹੀਂ ਚਾਹੀਦਾ ਜਿਹੜਾ ਤੈਨੂੰ ਛੱਡ ਕੇ ਬੰਦਿਆਂ ਦੇ ਅੱਗੇ ਮੈਂ ਮੱਥਾ ਰਗੜਾਂ। ਮੈਂ ਕੇਵਲ ਤੇ ਕੇਵਲ ਤੇਰੇ ਅੱਗੇ ਝੁਕਾਂ ਤੇ ਤੇਰੇ ਅੱਗੇ ਝੋਕੇ ਗੁਰਮੁਖੋ ਇੱਕ ਬੇਨਤੀ ਮੈਂ ਤੁਹਾਨੂੰ ਕਰਾਂ, ਮੱਥਾ ਟੇਕਦੇ ਹੁੰਦੇ ਜਨ ਉਦੋਂ ਪੜਿਆ ਕਰੋ ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਾਥ। ਹੇ ਮੇਰੇ ਵਾਹਿਗੁਰੂ, ਮਨ ਦਾ ਕੋਈ ਪਤਾ ਨਹੀਂ ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂਟਾਂ ਭਾਲੇ ਇਹ ਕਦੇ ਆਕਾਸ਼ ਵਿੱਚ ਚੜ੍ਹ ਜਾਂਦਾ ਤੇ ਕਦੇ ਬੰਦਾ ਇੰਨੀ ਲਾਲਚੀ ਹੁੰਦਾ। ਇਤਿਹਾਸ ਪੜਿਆ ਜੇ ਮੈਂ ਸੌ ਸਾਖੀ ਸਾਖੀ ਪੜ੍ਹੀ ਤੁਹਾਨੂੰ ਬੜੀ ਹੌਲ ਲੱਗੇਗੀ। ਇੱਕ ਜੇਬ ਕਤਰਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਵੀ ਤੂੰ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ। ਸੌ ਸਾਖੀ ਚ ਸਾਖੀ ਪੜ੍ਹੀ ਜੇ ਮੈਂ ਕੋਲ ਨਹੀਂ ਬਣਾਈ। ਕਹਿੰਦਾ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਤੇ ਮੈਂ ਆਇਆ ਪ੍ਰਦੇਸ਼ ਵਿੱਚੋਂ, ਮੈਂ ਜੇਬਾਂ ਕੱਟਣੀਆਂ ਨੇ ਤੇ ਕਿਸੇ ਨੂੰ ਪਤਾ ਨਹੀਂ ਲੱਗੇ, ਮੈਨੂੰ ਤਿੰਨ ਜੇਬਾਂ ਕੱਟ ਲੈਣ ਦੇ, ਤਿੰਨ ਜੇਬਾਂ। ਮੇਲਾ ਬੜਾ ਭਰਿਆ, ਇਹਦੀ ਕੱਟੀ ਗਈ, ਮੇਰੀ ਕੱਟੀ ਗਈ ਤੇ ਲੋਕ ਕਹਿਣ ਲੱਗੇ ਪਾਤਸ਼ਾਹ ਇੱਕ ਪਾਸੇ ਅਸੀਂ ਕੱਢਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੇ ਤੈਨੂੰ ਜੇਬ ਕਦਰੇ ਨਹੀਂ ਲੱਭਦੇ। ਵਿੱਚ ਕਈ ਬੰਦੇ ਭੋਲੇ ਪਾਏ ਹੁੰਦੇ ਨੇ ਵੀ ਪਾਤਸ਼ਾਹ ਕਹਿੰਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਹਦੀ ਵੀ ਜੇਬ ਕੱਟੀ ਗਈ, ਮੇਰੀ ਵੀ ਕੱਟੀ ਗਈ। ਤੇ ਬਾਜਾ ਵਾਲਾ ਖਿੜ ਖੜਾ ਕੇ ਹੱਸ ਪਿਆ, ਕਹਿਣ ਲੱਗੇ ਕੋਈ ਗੱਲ ਨਹੀਂ ਗੁਰਮੁਖੋ, ਤੁਹਾਡੀ ਕੱਟੀ ਗਈ ਤੇ ਪੈਸੇ ਪੂਰੇ ਕਰ ਦਿਓਗੇ, ਬਹਿ ਜਾਓ ਮੇਰੇ ਕੋਲ। ਤੇ ਉਹਨੇ ਆਖਿਆ ਵੀ ਐਤਕੀ ਦਾ ਮੇਲਾ ਚੰਗਾ ਭਰਿਆ, ਬਾਗੋ ਬਾਗ ਹੋ ਜਾਣਗੇ। ਜਦੋਂ ਉਹਨੇ ਚੌਥੀ ਜੇਬ ਕੱਢਣੀ ਹੈ ਨਾ ਤੇ ਚੌਥਾ ਬੰਦਾ, ਤੇ ਗੁਰਦੇਵ ਕਹਿਣ ਲੱਗੇ ਗੁਰਮੁਖ ਹੁਣ ਇਉਂ ਕਰੋ, ਫਲਾਨਾ ਸਿੰਘ ਤੂੰ ਉੱਠ ਤੇ ਬੇਰੀ ਦੇ ਬੰਦੇ ਥੱਲੇ ਲਾਲ ਪੱਗ ਬੰਨ ਕੇ ਤੇ ਧੋਤੀ ਲਾ ਕੇ ਬੰਦਾ ਬੈਠਾ ਤੇ ਚੁੱਪ ਕਰਕੇ ਉਹਨੂੰ ਧੋਣੋਂ ਫੜ ਕੇ ਤੇ ਇੱਥੇ ਲਈ, ਬਾਕੀ ਗੱਲਾਂ ਫੇਰ ਕਰਾਂਗੇ। ਲਾਲ ਪੱਗ ਬੱਧੀ ਉਹਨੇ ਤੇ ਧੋਤੀ ਲਾਈ ਹੈ ਤੇ ਗੱਲਬਾਤ ਕਰਨ ਦੀ ਲੋੜ ਕੋਈ ਨਹੀਂ, ਬਾਂਹ ਮਰੋਣੀ ਤੇ ਇੱਥੇ ਲੈ ਆਵੀ। ਲੈ ਆਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਭਲਿਆ ਬਾਣੀ ਕਹਿੰਦੀ ਚੋਰ ਕੀ ਆਮਾ ਭਰੇ ਨਾ ਕੋਏ, ਚੋਰ ਦੀ ਆਮੀ ਕੋਈ ਨਹੀਂ ਭਰਦਾ। ਤੂੰ ਇਹ ਸਾਡੇ ਤੇ ਸਵਾਲ ਕਰ ਦਿੱਤਾ ਵੀ ਜੇ ਤੂੰ ਅੰਤਰਜਾਮੀ ਤੇ ਮੇਰੀ ਮੁਰਾਦ ਪੂਰੀ ਕਰ। ਦੇਖੋ ਅਰਦਾਸ ਸੁੱਖੋ ਤੇ ਮੈਂ ਜੇਬ ਕੱਢਣਾ ਹੈ, ਤਿੰਨ ਜੇਬਾਂ ਜੇ ਕੱਢ ਲੈਣ ਤੇ ਬਾਗੋ ਬਾਗ ਹੋ ਜਾ। ਕਹਿਣ ਲੱਗੇ ਮੈਂ ਫੇਰ ਵੀ ਤੇਰਾ ਪਰਦਾ ਟਕਿਆ, ਪਰ ਤੂੰ ਤਾਂ ਨਾ ਦਿਓ, ਬੰਦੇ ਦਾ ਪੁੱਤ ਬਣ ਕੇ ਸਾਰੇ ਗਿਣ ਕੇ ਦੇ ਦੇ, ਇਹ ਸਾਡੀ ਕਰਤੂਤ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕੇਵਲ ਤੇ ਕੇਵਲ ਇੱਕ ਤੇ ਵਿਸ਼ਵਾਸ ਕਰ। ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਹੈ ਮੈਂ ਇਹ ਗੱਲ ਲਾਜ਼ਮੀ ਕਹਿੰਦਾ, ਧੀਓ ਪਤੀ ਇੱਕ ਹੁੰਦਾ, ਦਿਓਰ ਤਿੰਨ ਹੋਣ ਜੇਠ ਪੰਜ ਹੋਣ ਪਰ ਪਤੀ ਇੱਕ। ਤੇ ਵੀਰਾਂ ਨੂੰ ਕਹਿੰਦਾ ਹੁੰਦਾ ਵੀ ਚਾਚੇ ਨਾ ਹੋਣ ਤਾਏ ਹੋਣ, ਪਰ ਜਦੋਂ ਪੈੜੀ ਮਿਲੀ ਜਾਇਦਾਦ ਮਿਲੀ ਉਦੋਂ ਪਿਓ ਦੀ ਮਿਲਣੀ, ਜੇ ਪਿਓ ਦੀ ਕਿਸੇ ਨੇ ਜੇ ਦੇਣੀ। ਸਾਡਾ ਬਾਪ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ, ਮੈਂ ਪੰਕਤੀ ਪੜ੍ਹੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਾ ਰਾਖੀ ਮੇਰੀ। ਤੂੰ ਸੱਜਣ ਠੱਗ ਵਰਗਿਆਂ ਨੂੰ ਤਾਰ ਘੱਤਿਆ, ਜਦੋਂ ਸੱਜਣ ਠੱਗ ਦੀ ਗੱਲ ਕਰੀ ਦੀ ਨਾ ਤੇ ਮੈਨੂੰ ਗੁਰਮੁਖੋ ਤੁਹਾਡਾ ਤਾਂ ਕੋਈ ਪਤਾ ਨਹੀਂ ਪਰ ਮੈਨੂੰ ਬੜੀ ਸ਼ਰਮ ਆਉਂਦੀ ਆਪਣੇ ਆਪ 'ਚ ਜਦੋਂ ਸੱਜਣ ਸਾਗੀ ਪੜ੍ਹਦਾ। ਕਿਉਂ? ਉਹਦਾ ਭਤੀਆ ਚਾਚਾ ਤੇ ਭਤੀਏ ਨੇ ਜਿਹਨੂੰ ਕਹਿੰਦੇ ਕੰਪਨੀ, ਅੱਜ ਕੱਲ੍ਹ ਲਫ਼ਜ਼ ਬਣਿਆ ਕੰਪਨੀ ਬਣਾਈ ਆ, ਉਹਦੇ ਭਤੀਜੇ ਦਾ ਨਾਮ ਸੀ ਕੱਜਣ ਤੇ ਚਾਚੇ ਦਾ ਨਾਮ ਸੀ ਸੱਜਣ। ਉਹਨਾਂ ਨੇ ਕੰਪਨੀ ਬਣਾਈ, ਇੱਕ ਬੰਦਾ ਜਿਹੜਾ ਭਤੀਜਾ ਲੋਕਾਂ ਨੂੰ ਪ੍ਰੇਰ ਕੇ ਲਈ ਹੁੰਦਾ ਤੇ ਚਾਚਾ ਝੜਕਾਈ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਆਏ ਤੇ ਕਾਹਲਾ ਪਿਆ ਵੀ ਇਹ ਸੌਣ ਤੇ ਮੈਂ ਆਪਣਾ ਕੰਮ ਕਰਾਂ। ਅੱਧੀ ਰਾਤ ਤੋਂ ਟਾਈਮ ਉੱਪਰ ਹੋਇਆ ਤੇ ਕਹਿਣ ਲੱਗਾ ਤੁਸੀਂ ਸੌਂਦੇ ਨਹੀਂ, ਤੇ ਭਾਈ ਮਰਦਾਨੇ ਨੇ ਆਖਿਆ ਮਿੱਤਰਾ ਜਿਹੜੇ ਬਾਬੇ ਨੂੰ ਸੌਣ ਲਈ ਕਹਿੰਦਾ ਇਹ ਸੌਂਦਾ ਨਹੀਂ, ਉਹ ਸੁੱਤਿਆਂ ਨੂੰ ਜਗਾਉਣ ਲਈ ਆਉਂਦਾ ਹੀ। ਔਰ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸ਼ਬਦ ਪੜ੍ਹਿਆ, ਉੱਜਲ ਕਹਿਣਾ ਤਿਲਕਣਾ ਘੋਟਮ ਕਾਲੜੀ ਬਸ, ਧੋਤਿਓ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਕਾ ਮੰਗੀਏ ਤਿੱਥੇ ਖੜੇ ਦਸੰਨ। ਇਹ ਸਾਖੀ ਨੂੰ ਪੜ੍ਹਨਾ, ਧਿਆਨ ਕਰਿਆ ਜੇ ਆਪਣੇ ਅੰਦਰ। ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ, ਕੰਨਾਂ ਨੂੰ ਹੱਥ ਲਾਇਆ ਤੇ ਉਹਦਾ ਘਰ ਧਰਮਸ਼ਾਲਾ ਬਣ ਗਿਆ। ਆਪਾਂ ਕਿੰਨੇ ਸੁਣੇ ਤੇ ਕਿੰਨੇ ਪੜ੍ਹੇ, ਦਾ ਲੱਗਦਾ ਤੇ ਦਾ ਫਿਰ ਵੀ ਲਾਈ ਜਾਂਦੇ ਆ। ਮੈਂ ਸੱਜਣ ਠੱਗ ਨੂੰ ਮੱਥਾ ਟੇਕਦਾ ਵੀ ਬਾਬਾ ਨਮਸਕਾਰ ਤੈਨੂੰ, ਤੂੰ ਤਾਂ ਇੱਕ ਸ਼ਬਦ ਸੁਣਿਆ ਤੇ ਸਾਰੀਆਂ ਮਾੜੀਆਂ ਆਦਤਾਂ ਛੱਡ ਦਿੱਤੀਆਂ। ਅਸੀਂ ਸ਼ਬਦ ਹਜ਼ਾਰਾਂ ਮੇਰੇ ਪੜ੍ਹੇ ਪਏ, ਦਾ ਲੱਗੇ ਤੇ ਛਿਲ ਲਈਦਾ ਹੀ, ਕੀ ਕਰਤੂਤ ਹੈ ਸਾਡੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਤੇ ਕਿਰਪਾ ਕਰਨ, ਸਾਨੂੰ ਸਤ ਬਖਸ਼ਣ, ਸਾਨੂੰ ਸੰਤੋਖ ਬਖਸ਼ਣ। ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਗੱਲ ਤਾਂ ਬਣੇਗੀ ਜੇ ਮਨ ਕਰਕੇ ਕੇਵਲ ਤੇ ਕੇਵਲ

0: ਗੁਰੂ ਦਾ ਤਾਨ ਮਨ ਧਨ ਸਮਝ ਲਿਆ ਨਾ, ਉਹਨਾਂ ਨੂੰ ਦੁਨੀਆਂ ਦੇ ਲੋਕ ਤੋੜਨ ਦਾ ਯਤਨ ਤਾਂ ਕਰ ਰਿਹਾ, ਪਰ ਉਹਨਾਂ ਤਿਲਜ ਨੇ ਵੀ ਕਿਸੇ ਦੀ ਗੱਲ ਨਹੀਂ ਜੇ ਮੰਨੀ। ਉਹਨਾਂ ਨੇ ਰੰਚਕ ਤਿਲ ਦਾ ਭਾਵ ਦਾ ਆਪਾਂ ਪੰਜਾਬੀ ਚ ਕਹਿੰਦੇ ਤਿਲ ਦਾ ਭਾਵ ਦਾ ਸਭ ਤੋਂ ਥੋੜਾ, ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਤਿਲ ਜਿੰਨਾ ਵੀ ਹੋਰ ਕਿਸੇ ਨੂੰ ਨਹੀਂ ਮੰਨਿਆ
1: ਰਹਾਓ।
0: ਸਲਾਮ ਦੇ ਕਰਕੇ ਕਿਰਪਾ ਕਰਦੇ ਹਨ
1: ਅੰਮ੍ਰਿਤ ਨਾਮ।

0: ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਗੁਰੂ ਕੇ ਸੰਗ ਚ ਬੈਠਾ ਹਾਂ। ਮੈਂ ਬਿਲਕੁਲ ਬੌਂਜਲ ਗਿਆ, ਮੈਨੂੰ ਚੱਕਰ ਆ ਗਿਆ, ਮੈਂ ਇਹ ਮੇਰੇ ਮਨ ਤੇ ਨਾ ਬੋਝ ਪਿਆ ਉਹਨਾਂ ਦੀ ਗੱਲ ਦਾ। ਮੈਂ ਗੁਰੂ ਦਰਬਾਰ ਚ ਗਿਆ, ਸੰਤ ਕਰਤਾਰ ਸਿੰਘ ਜੀ ਉੱਥੇ ਬੈਠੇ ਸਨ ਇਕੱਲੇ ਤੇ, ਕਹਿੰਦੇ ਪੁੱਤ ਆ। ਮੈਂ ਕਿਹਾ ਜੀ ਆਹ ਗੱਲ ਹੈ। ਉਹਨੇ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦਾ? ਮੈਂ ਕਿਹਾ ਜੀ ਇਹ ਕੋਈ ਸ਼ੱਕ ਵਾਲੀ ਗੱਲ, ਮੇਰਾ ਤਾਂ ਸਭ ਕੁ ਰੱਬ ਆ। ਕਹਿੰਦੇ ਕਿੰਨੇ ਕੁ ਨੂੰ ਮੰਨਦਾ ਹੈ? ਤੇ ਅਸੀਂ ਚਾਚਾ ਭਤੀਜਾ ਸੰਤ। ਮੈਂ ਕਿਹਾ ਜੀ ਇਹ ਵੀ ਕੋਈ ਗੱਲ ਹੁੰਦੀ ਵੀ ਮੈਂ ਚਾਚੇ ਦਾ ਮੂੰਹ ਮੰਨਦਾ ਤੇ ਬਾਹਾਂ ਨਹੀਂ ਮੰਨਦਾ? ਤੇ ਮੈਂ ਕਿਹਾ ਚਾਚਾ ਚਾਚਾ ਪਿਓ ਪਿਓ, ਤੇ ਇਹਦੇ ਚ ਕਿਹੜੀ ਗੱਲ ਹੈ? ਕਹਿੰਦੇ ਪੁੱਤਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ 13 ਵੇਰਾਂ ਵਾਹਿਗੁਰੂ ਆਇਆ ਜੀ। ਮੈਂ ਇਹ ਤਾਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇਹਧਾਰੀ ਦੇ ਚੇਲੇ ਨੇ ਜਾਂ ਦੇਹਧਾਰੀ ਤੁਹਾਨੂੰ ਗੁੰਮਰਾਹ ਕਰੇ ਵੀ ਗੁਰੂ ਪਾਤਸ਼ਾਹ ਦੀ ਬਾਣੀ 'ਚ ਕਿਤੇ ਵਾਹਿਗੁਰੂ ਲਫ਼ਜ਼ ਨਹੀਂ ਲੱਭਦਾ, ਤੇ ਇਸ ਕਰਕੇ ਤੁਸੀਂ ਇਸ ਪਾਸੇ ਕਿਉਂ ਜਾਂਦੇ ਹੋ? ਤੇ ਇਹਦਾ ਜਵਾਬ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਤੇ ਵਾਹਿਗੁਰੂ ਤੇਰੀ ਸਭ ਰਚਨਾ, ਤੇ 13 ਤੋਂ ਬਾਅਦ ਤਾਂ ਬਾਬੇ ਨਾਨਕ ਦੇ ਘਰ ਵਿੱਚ ਗਿਣਤੀ ਹੈ ਨਹੀਂ। ਬਾਬਾ ਨਾਨਕ 13 ਤੋਂ ਗਾਂ 14-15 ਤੱਕ ਨਹੀਂ ਜਾਂਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਇਹਦੀ ਕੋਈ ਕੀਮਤ ਹੀ ਨਹੀਂ। ਔਰ ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਇਹ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ।
1: ਗੁਰਦੀਨੋ ਮੰਤਾਨੀ,
0: ਗੁਰੂ ਨੇ ਮੰਤਰ ਦੇਣਾ ਕੀਤਾ।
1: ਡਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ।
0: ਬਾਕੀ ਦੀਆਂ ਚੀਜ਼ਾਂ ਨੇ ਉਹ ਗੁਰਮੁਖ ਹੋ ਸਕਦਾ, ਕੋਈ ਸਾਡੀ ਕੋਈ ਡਿੱਗ ਪਏ ਵੀ ਆਪਾਂ ਬਾਹਰ ਗਏ ਤੇ ਆਪਣਾ ਪੜੂਆ ਡੇਗ ਚੋਂ ਡਿੱਗ ਪਿਆ। ਇਹਦਾ ਨਾਮ ਹੈ ਨਾ, ਇਹ ਗਵਾਚਦਾ ਨਹੀਂ। ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਨਾਮ ਵਸਿਆ ਉਹ ਡੋਲਦੇ ਨਹੀਂ। ਮੈਂ ਇੱਕ ਸਾਖੀ ਇੱਥੇ ਬਹੁਤ ਵੇਰਾਂ ਸੁਣਾਈ ਆ, ਬੀਬੀਆਂ ਭੈਣਾਂ ਮੇਰੀਆਂ ਬੈਠੀਆਂ ਨੇ। ਅੱਗੇ ਅਸੀਂ ਅਰਦਾਸ ਕਰਦੇ ਹੁੰਦੇ ਸਾਂ, ਜਿਨ੍ਹਾਂ ਬੀਬੀਆਂ ਭੈਣਾਂ ਨੇ ਜੇਲ੍ਹ ਮੀਰ ਮੰਨੂ ਦੀ ਜੇਲ੍ਹ ਵਿੱਚ, ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਕੁਰਬਾਨੀਆਂ ਦਿੱਤੀਆਂ, ਉਹਨਾਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਇਹ ਅਸੀਂ ਬੋਲਦੇ ਹੁੰਦੇ ਸਨ, ਬੋਲਣਾ ਚਾਹੀਦਾ। ਇਹਦਾ ਇਤਿਹਾਸ ਇਹ ਹੈ ਵੀ ਪੱਟੀ ਦੀ ਜੇਲ੍ਹ ਜਿਹੜੀ ਹੈ ਨਾ, ਪੱਟੀ ਦੀ ਜੇਲ੍ਹ ਤੇ ਲਾਹੌਰ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਕੈਦੀ ਬਣਾਇਆ ਗਿਆ। ਉਹਨਾਂ ਕੋਲ ਮਾਸੂਮ ਬੱਚੇ, ਬੀਬੀਆਂ ਦੇ ਪਤੀ ਸ਼ਹੀਦ ਹੋ ਗਏ, ਤੇ ਇਹ ਵੀ ਆਪਾਂ ਸੁਣਦੇ ਸਾਂ, ਜਿਨ੍ਹਾਂ ਖੰਨੀ ਖੰਨੀ ਰੋਟੀ ਤੇ ਪਾਣੀ ਦੇ ਪਿਆਲੇ ਤੇ ਗੁਜ਼ਾਰਾ ਕੀਤਾ। ਖੰਨੀ ਦਾ ਭਾਵ ਹੁੰਦਾ ਰੋਟੀ ਦਾ ਚੌਥਾ ਹਿੱਸਾ, ਚੌਥਾ ਜਿਹਨੂੰ ਆਪਾਂ ਪੰਜਾਬੀ ਚੱਪਾ ਵੀ, ਸਾਡੇ ਪਿੰਡਾਂ ਵਿੱਚ ਚੱਪਾ ਕਹਿੰਦੇ ਨੇ, ਚੱਪਾ ਚੌਥਾ ਹਿੱਸਾ। ਚਾਰ ਬੀਬੀਆਂ ਤੇ ਰੋਟੀ ਇੱਕ ਮਿਲਦੀ ਹੈ, ਨੌਜਵਾਨ ਬੀਬੀ ਦੀ ਗੋਦੀ 'ਚ ਬੱਚਾ ਤੇ ਵਿਹਨੂੰ ਵਿਹਨੂੰ ਕਰਦਾ, ਕਿਉਂਕਿ ਮਾਂ ਨੂੰ ਦੁੱਧ ਆਵੇ ਤੇ ਬੱਚਾ ਚੁੱਪ ਕਰੇ ਨਾ, ਬੱਚਾ ਵਿਹਨੂੰ ਵਿਹਨੂੰ ਕਰਦਾ। ਤੇ ਜਿਹੜੀ ਬਜ਼ੁਰਗ ਮਾਤਾ ਉਹ ਕਹਿੰਦੀ ਨੇ ਧੀਏ ਮੇਰੇ ਵਾਲਾ ਵੀ ਚੱਪਾ ਤੂੰ ਖਾ ਲਾ, ਮੈਥੋਂ ਬੱਚਾ ਰੋਂਦਾ ਜਰਿਆ ਨਹੀਂ ਜਾਂਦਾ, ਤੈਨੂੰ ਘੁੱਟ ਦੁੱਧ ਆ ਜਾਏਗਾ। ਤੇ ਨੌਜਵਾਨ ਕਹਿੰਦੀ ਬੇਬੇ ਮੈਂ ਮੈਨੂੰ ਛੇੜਨਾ, ਤੇਰੀ ਜ਼ਬਾਨ ਅੜਦੀ ਤੇ ਇੱਥੋਂ ਬੋਲਿਆ ਨਹੀਂ ਜਾਂਦਾ, ਤੂੰ ਪਤਾ ਨਹੀਂ ਘੜੀ ਤੇ ਪਲ ਨੂੰ ਤੁਰ ਜਾਣਾ, ਤੇ ਮੇਰੀ ਰੋਟੀ ਖਾ ਲਾ, ਮੈਂ ਇਹਦੇ 4 ਦਿਨ ਕੱਢ ਜਾਂਗੀ। ਆਪਾਂ ਤਾਂ ਹੁਣ ਦੂਜਿਆਂ ਦੀ ਰੋਟੀ ਖੋਲਿਆ ਨਾ, ਸਾਡਾ ਮੁੱਢ ਕੀ ਹੈ? ਉਹ ਬੀਬੀ ਕਹਿੰਦੀ ਹੈ ਮਾਤਾ ਨੂੰ ਤੂੰ ਰੋਟੀ ਖਾ ਲਾ, ਮਾਤਾ ਕਹਿੰਦੀ ਧੀਏ ਤੂੰ ਖਾ ਲਾ, ਤੇ ਆਪਣੇ ਘਰ ਤਾਂ 1 ਕਿਲੋ ਪਨੀਰ ਬਣਿਆ, ਤੇ ਆਪਾਂ ਕਹਿੰਦੇ ਬੂਹਾ ਢੋ ਦੇਖੋ ਆ ਨਾ ਜਾਏ, ਇਹ ਪਤਾ ਨਹੀਂ ਕਿਸੇ ਨੇ ਪਨੀਰ ਵੇਖਿਆ ਕਿ ਨਹੀਂ ਵੇਖਿਆ, ਆਪਾਂ ਇੰਨੇ ਥੱਲੇ ਹੋ ਗਏ ਹਾਂ। ਜਦਕਿ ਆਪਾਂ ਪੜ੍ਹਦੇ ਹਾਂ ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨੇ ਵੰਡ ਕੇ ਛਕਿਆ, ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਵੰਡ ਕੇ ਛਕਿਆ, ਤੇ ਆਪਾਂ ਤਾਂ ਆਪਣੇ ਤੱਕ ਸੀਮਤ ਹਾਂ। ਹੋਇਆ ਕਿ ਬੀਬੀਆਂ ਦੀ ਚੜ੍ਹਦੀ ਕਲਾ ਵੇਖੀ, 20 ਸਿਰ ਦਾਣੇ ਪੀਂਦੀਆਂ ਨੇ 20 ਸਿਰ, ਜਿਸਲੇ ਜਿਹੜੇ ਸਵਾ ਸਵਾ ਮਨ ਦੀ ਪੀਸਣੀ ਪੀਸੇ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਤੇ ਪੁਰਾਣੇ ਜਾਣਦੇ ਨੇ ਥੋੜ੍ਹੇ ਬਹੁਤੇ ਬਜ਼ੁਰਗ, 2 ਤਰ੍ਹਾਂ ਦਾ ਮਨ ਹੁੰਦਾ, ਕਿ 40 ਸਿਰ ਦਾ ਮਨ, ਇੱਕ 16 ਸਿਰ ਦਾ ਮਨ। ਜਿਹੜਾ 16 ਸਿਰ ਦਾ ਮਨ ਉਹਨੂੰ ਕਹਿੰਦੇ ਕੱਚਾ ਮਨ, ਇਹ ਪੁਰਾਣੀ ਬੋਲੀ ਸਾਡੀ। ਉਹਨਾਂ ਬੀਬੀਆਂ ਨੂੰ 20 ਸਿਰ ਦਾਣੇ ਮਿਲਦੇ ਤੇ 1 ਰੋਟੀ ਦਾ ਚੌਥਾ ਹਿੱਸਾ ਤੇ ਪਾਣੀ ਦਾ ਪਿਆਲਾ 8 ਪਹਿਰੀ। ਉਹਨਾਂ ਦੁਸ਼ਟਾਂ ਨੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ। ਆਪਾਂ ਸਿੱਖ ਕੌਣ ਹੈ ਨਾ, ਇਵੇਂ ਨਹੀਂ ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਆ।

0: ਉੱਥੇ ਟਿਕੇ ਨਾ ਭੁਲਵਾਣਾ ਲੰਘ ਨਾ ਸਕੇ ਉੱਪਰ ਕੀੜੀ ਵਾਲੋਂ ਨਿੱਕੀ ਆਖੀਏ ਤੇਲ ਤਲੋ ਲੈ ਕੋਲੂ ਪੀੜੀ ਸਿਰਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਲਵੀੜੀ ਸਿੱਖੀ ਕਮਾਉਣੀ ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਪਰ ਕਮਾਉਣੀ ਬੜੀ ਔਖੀ ਹੈ ਜਿਹਦੇ ਤੇ ਕਿਰਪਾ ਕਰੇ ਉਹ ਕਮਾਵੇਗਾ ਆਪਣੇ ਆਪ ਕਮਾਈ ਨਹੀਂ ਜਾਂਦੀ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਬੀਬੀਆਂ ਭੈਣਾਂ ਦੇ ਗਲਾਂ ਚ ਹਾਰ ਪਾਏ ਨਮਸਕਾਰ ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰ ਉਹਨਾਂ ਬੀਬੀਆਂ ਭੈਣਾਂ ਨੂੰ ਹੱਥ ਜੋੜ ਕੇ ਆਨੰਦਪੁਰ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਕਹਿੰਦੀਆਂ ਬਾਜਾਂ ਵਾਲਿਆ ਜਿੰਨੀ ਮੇਰੇ ਤੇ ਖੁਸ਼ੀ ਕੀਤੀ ਸਾਰਿਆਂ ਤੇ ਕਰੀ ਵੇਖੋ ਪਤੀ ਵੀ ਗਿਆ ਪੋਤੇ ਟੋਟੇ ਕਰਕੇ ਗਲੇ ਹਾਰ ਪਾਏ ਤੇ ਕਹਿੰਦੀ ਬਾਜਾਂ ਵਾੜਿਆ ਜਿਹੋ ਜੀ ਮੇਰੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਰੀ ਤੇਰਾ ਲੱਖ ਲੱਖ ਧੰਨਵਾਦ ਤੇ ਦੁਸ਼ਟਾਂ ਨੇ ਆਖਿਆ ਕਸਰ ਰਹਿ ਗਈ ਅਜੇ ਉਹ ਕਹਿੰਦੀ ਪਾਪੀਆ ਤੈਨੂੰ ਕੀ ਪਤਾ ਅੱਗੇ ਮੈਂ ਸ਼ਹੀਦ ਦੀ ਪਤਨੀ ਸਾਂ ਹੁਣ ਸ਼ਹੀਦ ਦੀ ਮਾਂ ਬਣ ਗਈ ਮੇਰੀ ਕੁੱਖ ਵੀ ਸਫਲੀ ਹੋ ਗਈ ਜਿਵੇਂ ਜਿਹਾ ਗੁਰੂ ਗੋਬਿੰਦ ਸਿੰਘ ਮੇਰੇ ਤੇ ਖੁਸ਼ ਹੋਇਆ ਇਹ ਸਾਰਿਆਂ ਤੇ ਹੋਵੇ ਇਹ ਜੇ ਸਿੱਖੀ ਜੋ ਤੁਧ ਭਾਵੈ ਰੋਜ ਪਾਠ ਕਰਦੇ ਪਰ ਅਮਲ ਨਹੀਂ ਕਰਦੇ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਮੇਰੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਉਹ ਠੀਕ ਹੈ ਤੇ ਤੈਨੂੰ ਸਦਾ ਵਾਸਤੇ ਮੈਂ ਨਮਸਕਾਰ ਕਰਨਾ ਹਜ਼ੂਰ ਕਹਿੰਦੇ ਜਿਨ੍ਹਾਂ ਕੋਲ ਨਾਮ ਆ ਗਿਆ ਨਾ ਉਹਨਾਂ ਦਾ ਮਨ ਨਾ ਡੋਲਦਾ ਤੇ ਨਾ ਡਿੱਗਦਾ ਉਹ ਪੂਰਨ ਤੌਰ ਤੇ ਤ੍ਰਿਪਤ ਹੋ ਗਏ ਨੇ ਉਹ ਇਹ ਨਹੀਂ ਕਹਿੰਦੇ ਕਿ ਹੋਰ ਦੇ ਦੇ ਹੋਰ ਦੇ ਦੇ ਉਹ ਕਹਿੰਦੇ ਪਾਤਸ਼ਾਹ ਜੋ ਤੂੰ ਦਿੱਤਾ ਹੈ ਤੇਰਾ ਧੰਨਵਾਦ
1: ਪੂਰਨ ਹੋਏ ਤ੍ਰਿਪਤਾਨੀ
0: ਤੌਰ ਤੇ ਰੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ ਹਨ
1: ਹੋਏ ਜੋ ਬੀਚ ਹਮ ਤੁਮ ਕਛ ਹੋਤੇ
0: ਤੋਂ ਪਹਿਲਾਂ ਜਿਹੜੀ ਸਾਡੇ ਜਦੋਂ ਮੱਲੇ ਦੇ ਅੰਦਰ ਨਾਮ ਵੱਜੇ ਨਾ ਤੇ ਆਪਾਂ ਕਹਿੰਦੇ ਇਹ ਉਹਦਾ ਇਹ ਮੇਰਾ ਤੇ ਪਾਤਸ਼ਾਹ ਕਹਿੰਦੇ ਨਾ ਭਾਈ ਜਦੋਂ ਉਹਨਾਂ ਦੇ ਅੰਦਰ ਨਾਮ ਵਸ ਗਿਆ ਨਾ ਤੇ ਜਿਹੜੀ ਤੂੰ ਤੇ ਮੈਂ ਵਾਲੀ ਗੱਲ ਸੀ
1: ਤਿੰਨ ਕੀ ਬਾਤ ਬਿਲਾਨੀ
0: ਇਹ ਗੱਲਾਂ ਖਤਮ ਹੋ ਗਈਆਂ ਲਾਸ ਹੋ ਗਈਆਂ
1: ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ
0: ਜਿਹੜੇ ਆਪਾਂ ਸੋਨੀਏ ਟੂਮਾ ਵਹਿੰਦੇ ਹਾਂ ਕੋਈ ਕੜਾ ਹੈ ਕੋਈ ਕੈਂਠਾ ਹੈ ਕੋਈ ਇਸੇ ਪ੍ਰਕਾਰ ਮੁੰਦਰੀ ਹੈ ਜਦੋਂ ਸੁਨਿਆਰੇ ਨੇ ਉਹਨੂੰ ਇਕੱਠਿਆਂ ਕਰਤਾ ਥੈਲੀ ਬਣ ਗਈ ਨਾ ਇਹ ਨਹੀਂ ਕਹਿਣਾ ਵੀ ਇਹ ਕੜੇ ਵਾਲਾ ਹੈ ਇਹ ਛਾਪ ਵਾਲਾ ਹੈ ਇਹ ਕੈਂਠੇ ਵਾਲਾ ਹੈ ਇਹ ਕਹਿੰਦੇ ਗੁਰਮੁਖੋ ਨੂੰ ਸਾਰੇ ਨੂੰ ਸੋਨਾ ਹੀ ਕਹਿਣਗੇ ਇਹ ਨਹੀਂ ਵੀ ਮੁੰਦੀ ਵਾਲਾ ਸੋਨਾ ਨਹੀਂ ਕੜੇ ਵਾਲਾ ਸੋਨਾ ਨਹੀਂ ਕਹਿੰਦੇ ਵੀ ਢਲ ਗਏ ਨਾ ਤੇ ਸਾਰੇ ਦੇ ਸਾਰੇ ਸੈਂਟ ਸਾਰੇ ਉਹ ਥੈਲੀ ਬਣ ਜਾਣਗੇ ਇਸ ਪ੍ਰਕਾਰ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਮੁਸਲਮਾਨ ਹੈ ਜਿਹਨਾਂ ਨਾਮ ਜਪਿਆ ਉਹ ਗੁਰਮੁਖੋ ਸਾਰੇ ਦੇ ਸਾਰੇ ਸੋਨਾ ਨੇ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਬਾਬੇ ਫਰੀਦ ਨੂੰ ਮੱਥਾ ਟੇਕਦੇ ਹਾਂ ਆਪਾਂ ਇਹ ਨਹੀਂ ਕਹਿੰਦੇ ਬਾਬਾ ਫਰੀਦ ਮੁਸਲਮਾਨ ਹੈ ਅਸੀਂ ਬਾਬੇ ਫਰੀਦ ਜੀ ਨੂੰ ਮੱਥਾ ਟੇਕਦੇ ਹਾਂ ਬਾਬੇ ਰਵਿਦਾਸ ਦੇ ਅੱਗੇ ਨੱਕ ਰਗੜਦੇ ਹਾਂ ਬਾਬਾ ਜੈਦ ਦੇ ਬ੍ਰਾਹਮਣ ਹੈ ਤੇ ਇਸੇ ਪ੍ਰਕਾਰ ਆ ਲਾਗੇ ਝਬਾਲ ਦੇ ਪਿੰਡ ਸੋਲ ਇੱਥੋਂ ਦਾ ਬਾਬਾ ਸੈਨਾ ਅਸੀਂ ਉਹਨੂੰ ਮੱਥਾ ਵੀ ਟੇਕਦੇ ਹਾਂ ਇਸ ਪ੍ਰਕਾਰ ਉਹ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਉਹਨਾਂ ਦੇ ਅੰਦਰੋਂ ਤੇਰੀ ਤੇ ਮੇਰੀ ਚਲੀ ਗਈ ਉਹ ਸਾਰੇ ਪਰਮੇਸ਼ਰ ਦਾ ਰੂਪ ਬਣ ਗਏ ਸੋਨਾ ਬਣ ਗਏ
1: ਪ੍ਰਗਟਿਓ ਜੋਤ ਸਹਿਜ ਸੁਖ ਸੋਭਾ
0: ਜਿਹੜਾ ਭਾਈ ਸਹਿਜ ਦਾ ਭਾਵ ਦਾ ਮਨ ਦਾ ਟਕਾ ਸਾਨੂੰ ਸਹਿਜ ਦੇ ਤਿੰਨ ਅਰਥ ਪੜ੍ਹਾਏ ਗਏ ਨੇ ਟਕਸਾਲ ਵਿੱਚ ਗਿਆਨ ਸ਼ਾਂਤੀ ਤੇ ਟਕਾ ਜਦੋਂ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ ਨਾ ਤੇ ਮਨ ਦੌੜਦਾ ਨਹੀਂ ਬਾਜੇ ਅਣਹੱਤ ਬਾਨੀ ਗੁਰਮੁਖੋ ਪਤੰਜਲ ਸ਼ਾਸਤਰ ਦੇ ਮੁਤਾਬਕ ਮਨ ਨੂੰ ਟਕਾ ਕਰਕੇ ਅੰਦਰ ਅਭਿਆਸ ਕਰਨ ਦੇ ਵੱਖ ਵੱਖ ਬੜੇ ਲੰਮੇ ਚੌੜੇ ਤਰੀਕੇ ਦੱਸੇ ਨੇ ਲੇਕਿਨ ਅਣਹੱਤ ਬਾਣੀ ਤੋਂ ਭਾਵ ਦਾ ਕੰਟੀਨਿਊਸਲੀ ਲਗਾਤਾਰ ਜਾਪ ਚੱਲਣਾ ਆਪਾਂ ਸੁੱਤੇ ਹਾਂ ਵਾਹਿਗੁਰੂ ਜਾਗਦੇ ਹਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਤੇ ਜਦੋਂ ਗੁਰਮੁਖ ਆਪਾਂ ਸੌ ਜਾਵਾਂਗੇ ਨਾ ਉਦੋਂ ਬੰਦ ਹੋ ਜਾਏਗਾ ਆ ਤੁਸੀਂ ਖੇਮ ਕਰਨ ਨੂੰ ਜਾਓ ਭਿੱਖੀ ਵਿੰਡ ਨੂੰ ਤੇ ਰਸਤੇ ਵਿੱਚ ਗੁਰਮੁਖ ਪਿੰਡਾਂ ਦਾ ਮੁਕਸੇ ਇਹ ਮੈਨੂੰ ਮਿੱਡਾ ਪਿੰਡ ਉੱਥੋਂ ਦੇ ਗੁਰਮੁਖ ਪਿਆਰੇ ਭਾਈ ਗੁਰਮੇਜ ਸਿੰਘ ਨੇ ਗੱਲ ਦੱਸੀ। ਉਹ ਸੰਤ ਬਾਬਾ ਤੇਜਾ ਸਿੰਘ ਹੋਏ ਨੇ ਗੁਰਮੁਖ, ਉਹਨਾਂ ਦਾ ਲੱਖੋ ਕੇ ਪਿੰਡ ਸੀ ਪਾਕਿਸਤਾਨ ਚ। ਉਹਨਾਂ ਦੇ ਬਾਪ ਨੇ ਮੰਗਿਆ ਤੇ ਉਹ ਲੜਕੀ ਮਰ ਗਈ, ਦੂਜੀ ਨਾਲ ਮੰਗਿਆ ਤੇ ਲੜਕੀ ਮਰ ਗਈ। ਉਹ ਬਾਬਾ ਤੇਜਾ ਸਿੰਘ ਆਪਣੇ ਪਿਓ ਨੂੰ ਕਹਿਣ ਲੱਗੇ ਵੀ ਪਿਤਾ ਜੀ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਮਾਰਨ ਦਾ ਲਾਇਸੈਂਸ ਲੈ ਲਿਆ? ਉਹਨੇ ਆਖਿਆ ਤੇਜਾ ਸਿੰਘ ਪੁੱਤ ਕਿਵੇਂ? ਕਹਿਣ ਲੱਗਾ ਮੇਰਾ ਸੁਨੇਹ ਨਹੀਂ ਲਿਖਿਆ ਵਾਹਿਗੁਰੂ ਨੇ, ਤੇ ਤੂੰ ਇਉਂ ਕਰ ਮੈਂ ਤੇਰਾ ਪੁੱਤ ਹਾਂ, ਮੈਨੂੰ ਇਕੱਲਾ ਬਾਗ ਦੇ ਪੈੜੀ ਦੇ ਤੇ ਬਾਗ ਲਾ ਦੇ ਤੇ ਵਿੱਚ ਖੂਹ ਲਾ ਦੇ, ਮੈਨੂੰ ਹੋਰ ਕੱਖ ਨਹੀਂ ਚਾਹੀਦਾ। ਉਹਨਾਂ ਹਰਿਦੁਆਰ ਜਾ ਕੇ ਨਿਰਮਲੇ ਮਹਾਤਮਾ ਦੇ ਕੋਲੋਂ ਗੁਰਮੁਖੋਂ ਗੁਰਬਾਣੀ ਦੀ ਸੰਥਿਆ ਲਈ, ਗੁਰਬਾਣੀ ਦਾ ਅਭਿਆਸ ਸਿੱਖਿਆ, ਲੱਖੋ ਕੇ ਆ ਗਏ। 47 ਤੋਂ ਬਾਅਦ ਉਹ ਮੂਸੇ ਪਿੰਡ ਆਏ, ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਸੰਤ ਬਾਬਾ ਤੇਜਾ ਸਿੰਘ ਲੱਖੋਕਿਆਂ ਵਾਲੇ। ਉਹ ਮੈਨੂੰ ਮਿੱਡੇ ਪਿੰਡ ਵਾਲੇ ਗੁਰਮੁਖ ਭਾਈ ਗੁਰਮੇਜ ਸਿੰਘ ਨੇ ਦੱਸਿਆ ਇਹ 78 ਦੀ ਗੱਲ ਜੇ ਅਪ੍ਰੈਲ ਵਿੱਚ, ਕਹਿੰਦਾ ਗਿਆਨੀ ਜੀ ਮੈਂ ਉਹਨਾਂ ਕੋਲ ਵਿਦਿਆ ਪੜ੍ਹੀ ਹੈ, ਉਹ ਸੌਂ ਜਾਂਦੇ ਸਨ ਤੇ ਮੈਂ ਉਹਨਾਂ ਦੇ ਧੌਣ ਦੇ ਨਾਲ ਕੰਨ ਲਾ ਕੇ ਸੁਣਿਆ ਵੀ ਸੁਖਮਨੀ ਸਾਹਿਬ ਦਾ ਸੁੱਤਿਆਂ ਵੀ ਜਾਪ ਚੱਲਦਾ ਸੀ। ਇਹ ਉਸ ਬੰਦੇ ਦੇ ਬਿਆਨ ਨੇ, ਮੈਂ ਨਹੀਂ ਸੁਣਿਆ। ਭਾਵ ਉਹ ਗੁਰਮੁਖ ਪਿਆਰੇ ਭਾਵੇਂ ਸੁੱਤੇ ਨੇ ਭਾਵੇਂ ਜਾਗਦੇ ਨੇ, ਲੇਕਿਨ ਉਹਨਾਂ ਦੇ ਅੰਦਰ ਕੰਟੀਨਿਊਸਲੀ ਇਹ ਅਭਿਆਸ ਚੱਲਦਾ, ਪਰ ਚੱਲੇਗਾ ਤਾਂ ਜੇ ਆਪਾਂ ਗੁਰਮੁਖੋਂ ਜਾਗਦੇ ਜਪਾਂਗੇ। ਤੇ ਮੈਂ ਕੱਲ੍ਹ ਫੜ ਕੇ ਕਹਿਣ ਲੱਗਾ ਜੀ ਗੁਰੂ ਪਾਤਸ਼ਾਹ ਮੈਨੂੰ ਘਰ ਤੋਂ ਬਚਾਵੇ, ਮੈਂ ਕੱਲ੍ਹ ਸਾਰੀ ਰਾਤ ਜਪਜੀ ਸਾਹਿਬ ਦਾ ਪਾਠ ਕਰਦਾ ਸੁਪਨੇ ਦੇ ਵਿੱਚ, ਗਾਹ ਲੱਗਾ ਤੇ ਮੁੜ ਕੇ ਫਿਰ ਉੱਥੇ ਹੋ ਜਾ। ਤੇ ਜਦੋਂ ਜਾਗ ਖੁੱਲੀ ਨਾ ਤੇ ਮੈਂ ਆਖਿਆ ਗੁਰੂ ਨਾਨਕ ਪਾਤਸ਼ਾਹ ਤੇਰਾ ਕਰੋੜਾਂ ਧੰਨਵਾਦ ਵੀ ਤੂੰ ਸੁੱਤਿਆਂ ਵੀ ਜਪਜੀ ਸਾਹਿਬ ਦੇ ਪਾਠ ਨਾਲ ਜੁੜਿਆ, ਇਹਦੇ ਤੋਂ ਅਗਾਂਹ ਚਾਹੀਦਾ ਕੱਖ ਨਹੀਂ ਮੈਨੂੰ। ਪਰ ਜਪਜੀ ਸਾਹਿਬ ਦਾ ਪਾਠ ਆਪਾਂ ਤਾਂ ਕਰਾਂਗੇ ਜੇ ਸਵੇਰੇ ਕਰਾਂਗੇ, ਸੁਪਨੇ ਵੀ ਤਾਂ ਚੱਲੇਗਾ। ਸਾਨੂੰ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜ੍ਹਾਇਆ ਵੀ ਇੱਕ ਬਾਣੀਆ ਸੀ, ਉਹਦੀ ਕੱਪੜੇ ਦੀ ਦੁਕਾਨ ਸੀ ਤੇ ਉਹਨੂੰ ਸੁਪਨਾ ਆਇਆ, ਬੀਬੀ ਗਾਹਕ ਆ ਗਈ। ਉਹ ਕਹਿੰਦਾ ਵੀ ਬੀਬੀ ਡੇਢ ਰੁਪਈਆ ਗਜ ਦਾ ਲੈਣਾ। ਬੀਬੀ ਕਹਿੰਦੀ ਵੀ ਭਾਊ ਤੈਨੂੰ 12 ਨੇ ਦੇਣੇ ਨੇ। ਹੌਲੀ ਹੌਲੀ ਜਿਹੜਾ ਬਾਣੀਆਂ ਸੀ ਨਾ, ਇਹ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਗਿਆ ਟਕਸਾਲ ਚ, ਉਹ ਜਿਹੜਾ ਬਾਣੀਆਂ ਸੀ ਉਹ ਕਹਿਣ ਲੱਗਾ ਭੈਣ ਚੰਗਾ ਇਉਂ ਕਰ ਵੀ ਡੇਢ, ਮੈਂ ਤੈਨੂੰ ਡੇਢ ਮੰਗਿਆ 1.25 ਰੁਪਈਆ। ਉਹ ਕਹਿੰਦੀ ਭਾਊ 14 ਨੇ, ਤੇ ਕਹਿਣ ਲੱਗਾ ਚੰਗਾ ਭੈਣ ਨਾ ਤੇਰੀ ਤੇ ਨਾ ਮੇਰੀ, 1 ਰੁਪਈਏ ਨੂੰ ਚੁੱਕ। ਧੋਤੀ ਨੂੰ ਹੱਥ ਪਾਇਆ ਤੇ ਧੋਤੀ ਪਾੜ ਘੱਤੀ, ਜਦੋਂ ਜਾਗ ਖੋਲੀ ਧੋਤੀ ਵੀ ਗਈ। ਸੁੱਤਾ ਗੱਲਾਂ ਕਹੀ ਜਾਂਦਾ, ਧੋਤੀ ਨੂੰ ਹੱਥ ਪਾਇਆ ਧੋਤੀ ਨੂੰ ਆਪਣੀ ਨੂੰ, ਕਹਿਣ ਲੱਗਾ ਚੰਗਾ ਭੈਣ ਨਾ ਤੇਰੀ ਤੇ ਨਾ ਮੇਰੀ, ਚੁੱਕ ਰੁਪਈਏ ਨੂੰ। ਜਦੋਂ ਜਾਗ ਖੁੱਲੀ ਤੇ ਬੀਬੀ ਵੀ ਹੈ ਨਾ ਤੇ ਧੋਤੀ ਵੀ ਪਾੜ ਘੱਤੀ। ਇਹ ਇੱਕ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਵੀ ਆਪਾਂ ਜੋ ਕੰਮ ਕਰਾਂਗੇ ਸੁਪਨੇ ਦੇ ਵਿੱਚ ਉਹ ਚੱਲੇਗਾ। ਜਿਹੜੇ ਉਹ ਗੁਰਮੁਖ ਨੇ ਨਾ, ਜਿਨ੍ਹਾਂ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਉਹ ਲਗਾਤਾਰ ਅਣਹੱਦੋਂ ਭਾਵ ਹੁੰਦਾ, ਹੱਦ ਤੋਂ ਰਹਿਤ। ਇੱਥੇ ਲਿਖਿਆ ਪੰਚੇ ਸ਼ਬਦ ਵਜੇ ਮਤ ਗੁਰਮੁਖ, ਵਡਭਾਗੀ ਅਣਹੱਦ ਵਜਿਆ, ਆਨੰਦ ਮੂਲ ਰਾਮ ਸਭ ਲਿਖਿਆ, ਗੁਰਸਬਦੀ ਗੋਬਿੰਦ ਗਜਿਆ, ਸਭ ਧੰਨ ਕਹੋ ਗੁਰਸਤਿਗੁਰੂ, ਗੁਰਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਉਸ ਗੁਰੂ ਦਾ ਧੰਨਵਾਦ ਕਰੋ ਜਿਹਨੇ ਸਾਡੇ ਪਰਦੇ ਢੱਕਣਾ ਕੀਤੇ ਹਨ।
1: ਵਾਜੇ ਅਨਹਤ ਬਾਣੀ,
0: ਅਨਹਤ ਬਾਣੀ ਤੋਂ ਭਾਵ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਨਾਮ ਚੱਲਦਾ ਹੈ, ਕਿਰਿਆ ਕਰਦਾ ਹੈ, ਬੋਲਦੇ ਹਨ।
1: ਕਹੋ ਨਾਨਕ ਨਿਹ ਚਲ ਘਰ ਬਾਧਿਓ,
0: ਔਰ ਮੁੜ ਕੇ ਗੁਰਮੁਖ ਉਹਨਾਂ ਨੂੰ ਉਹ ਨੇਚਰ ਤੋਂ ਭਾਵ ਹੁੰਦਾ ਅਡੋਲ ਵਸਤਾ, ਉਹਨਾਂ ਗੁਰਮੁਖਾਂ ਨੂੰ ਅਡੋਲ ਵਸਤਾ ਮਿਲ ਗਈ।
1: ਗੁਰ ਕੀ ਉਹ ਬੰਧਨੀ,
0: ਗੁਰੂ ਪਾਤਸ਼ਾਹ ਦੀ ਉਹ ਬੰਧਨ ਦੇ ਵਿੱਚ ਆ ਗਏ, ਗੁਰੂ ਦੀ ਮਰਿਆਦਾ ਦੇ ਵਿੱਚ ਆ ਗਏ, ਔਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਜਾਪ ਚੱਲਿਆ। ਔਰ ਸਾਡੇ ਸਮਾਜ ਦੇ ਮੁਤਾਬਕ ਗੁਰਮੁਖ ਇੱਕ ਨਿੱਕੀ ਜਿਹੀ ਰਸਮ ਹੈ ਰੱਖੜੀ ਦੀ, ਲੇਕਿਨ ਗੁਰਮਤ ਵਿੱਚ ਇਹਦੇ ਬਾਰੇ ਕੋਈ ਲਫ਼ਜ਼ ਮਿਲਦਾ ਨਹੀਂ। ਮੈਂ ਤਾਂ ਖੰਡਨ ਨਹੀਂ ਜੇ ਕਰ ਰਿਹਾ, ਗੁਰਮਤ ਵਿੱਚ ਰੱਖੜੀ ਦਾ ਕਿਤੇ ਕੋਈ ਜ਼ਿਕਰ ਨਹੀਂ, ਲੇਕਿਨ ਸਾਡੇ ਸਮਾਜ ਦੀ ਰਸਮ ਹੈ ਤੇ ਇਸ ਕਰਕੇ ਮੈਂ ਥੋੜ੍ਹਾ ਜਿਹਾ ਇਹਦੇ ਬਾਰੇ ਬੋਲਣਾ ਚਾਹੁੰਦਾ। ਇਹ ਰੱਖੜੀ ਦਾ ਭਾਵ ਹੁੰਦਾ ਵੀ ਜਿਹੜੀ ਭੈਣ ਹੈ ਉਹ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਤੇ ਭਰਾ ਦੇ ਕੋਲ ਪ੍ਰਣ ਲੈਂਦੀ ਵੀ ਭਰਾਵਾ ਮੈਂ ਤੇਰੀ ਭੈਣ ਹਾਂ ਤੇ ਮੇਰੇ ਹਰ ਮੌਕੇ ਤੂੰ ਮੇਰੇ ਨਾਲ ਰਹਿਣਾ, ਮੇਰੀ ਦੁੱਖ ਸੁੱਖ ਵਿੱਚ ਮੇਰੀ ਮਦਦ ਕਰਨੀ, ਇੱਕ ਪ੍ਰਣ ਪੱਤਰ ਹੈ। ਗੁਰਮੁਖੋ ਅਸੀਂ ਸਿੱਖ ਹਾਂ, ਮੇਰੀ ਗੱਲ ਨੂੰ ਚਿੱਥਣਾ ਸਾਦੀ ਜੀ, ਮੈਂ ਗੱਲ ਕਰਨ ਲੱਗਾ ਹੈ। ਜਿਨ੍ਹਾਂ ਭੈਣਾਂ ਦਾ ਭਰਾ ਨਹੀਂ ਉਹਨਾਂ ਦਾ ਭਰਾ ਕੌਣ ਬਣੇਗਾ? ਸਾਰੀਆਂ ਭੈਣਾਂ ਦੇ ਭਰਾ ਨਹੀਂ ਇੱਥੇ ਆਪਾਂ ਗੁਰੂ ਕੇ ਸਿੱਖ ਹਾਂ, ਜਿਨ੍ਹਾਂ ਦਾ ਕੋਈ ਭਰਾ ਨਹੀਂ ਅਸੀਂ ਉਹਨਾਂ ਦੇ ਭਰਾ ਹਾਂ। ਇੱਥੇ ਮੈਂ ਦੋ ਚਾਰ ਗੱਲ ਮਿੰਟ ਵੱਧ ਲੱਗੇ ਤਾਂ ਮੈਨੂੰ ਮਾਫੀ ਦੇਣੀ। ਸਾਡੇ ਸਿੱਖ ਧਰਮ ਦੇ ਵਿੱਚ ਮੈਂ ਇਹਦੀ ਇੱਕ ਦੋ ਉਦਾਹਰਣਾਂ ਦਿਆਂ। ਮੇਰੀ 24 ਸਾਲ ਉਮਰ ਸੀ ਤੇ ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਆਉਣਾ ਸੀ ਤੇ ਫਲੌਰ ਤੋਂ ਉੱਥੋਂ ਬੀਬੀਆਂ ਦੋ ਬੈਠੀਆਂ, ਇੱਕ ਕੁਆਰੀ ਸੀ ਤੇ ਇੱਕ ਵਿਆਹੀ ਸੀ। ਜਿਹੜੀ ਕੁਆਰੀ ਸੀ ਉਹ ਨੌਜਵਾਨ ਤੇ ਜਿਹੜੀ ਵਿਆਹੀ ਸੀ ਉਹਦੇ ਕੋਲ ਬੱਚਾ ਕੋਈ 5-7 ਮਹੀਨੇ ਦਾ, ਸਧਾਰਨ ਡੱਬਾ ਸੀ ਤੇ ਤਿੰਨਾਂ ਵਾਲੀ ਸੀਟ ਤੇ ਬੀਬੀ ਬੈਠੀ ਬੱਚੇ ਵਾਲੀ, ਸਾਹਮਣੇ ਮੈਂ ਬੈਠਾ ਸਾਂ। ਜਿਹੜੀ ਕੱਲੀ ਸੀਟ ਸੀ ਉੱਥੇ ਨੌਜਵਾਨ ਬੀਬੀ ਉਹਦੀ ਛੋਟੀ ਭੈਣ ਬੈਠੀ ਸੀ ਕੁਆਰੀ। ਸੂਲ ਚੜਿਆ ਉਹ ਬੀਬੀ ਨੂੰ ਮੁੜ ਕੇ ਆ ਗਿਆ। ਮੇਰੀ 24 ਸਾਲ ਉਮਰ ਸੀ ਜਵਾਨੀ ਵਿੱਚ, ਪੂਰਾ ਜ਼ੋਰ ਮੈਨੂੰ। ਉਹ ਬੀਬੀ ਵੇਖ ਕੇ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਇਹ ਬੀਬੀ ਨੂੰ ਮੁੜ ਕੇ ਆ ਗਿਆ ਤੇ ਜੇ ਮੇਰੀ ਸੀਟ ਤੇ ਛਾਵੇਂ ਆ ਕੇ ਬਹਿ ਜਾਏ ਤੇ ਗੱਲ ਚੰਗੀ ਹੈ, ਮੈਂ ਉੱਥੇ ਬਹਿ ਜਾਂਦਾ। ਦੂਜਾ, ਸਾਡੇ ਸਮਾਜ ਵਿੱਚ ਆਪਾਂ ਫੜ ਤਵਾ ਲਾ ਦਿੰਦੇ ਤੇ ਮੇਰੇ ਮਨ 'ਚ ਆਖਿਆ ਵੀ ਜੇ ਮੈਂ ਆਖਿਆ ਬੀਬੀ ਉੱਥੇ, ਉਹਨੇ ਕਹਿਣਾ ਵੀ ਤੂੰ ਕੀ ਲੈਣਾ ਗੱਲ 'ਚ, ਪੁੱਠੀ ਪੈ ਜੇ, ਮੈਂ ਨੌਜਵਾਨ ਹਾਂ। ਮੈਂ ਸੀਟ ਤੋਂ ਉੱਠ ਖਲੋਤਾ, 5 ਲੜਕੇ ਮਸ਼ਟੰਡੇ ਫਲੋਰ ਤੋਂ ਚੜ੍ਹੇ ਤੇ ਉਹਨਾਂ ਨੇ ਉੱਥੇ ਐਨ ਡੱਬੇ 'ਚ ਪੜਥੂ ਮਚਾਇਆ। ਮੈਂ ਆਪਣੀ ਸੀਟ ਤੋਂ ਉੱਠਿਆ ਤੇ ਬੀਬੀ ਉੱਠ ਕੇ ਮੇਰੀ ਸੀਟ ਤੇ ਬਹਿ ਗਈ ਤੇ ਮੈਂ ਉੱਥੇ ਬਹਿਣ ਨਹੀਂ ਲੱਗਾ ਤੇ ਉਹਨਾਂ ਮਸ਼ਟੰਡਿਆਂ 'ਚੋਂ ਇੱਕ ਬਹਿ ਗਿਆ ਉੱਥੇ। ਆੜੀ ਕਿਰਪਾਨ ਹੈ ਨਾ, ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੈਨੂੰ ਇਹਦੇ ਤੋਂ ਵੱਡਾ ਸ਼ਾਸਤਰ ਹੋਰ ਕੋਈ ਦੀਦਾ ਨਹੀਂ। ਜੇ ਸੰਤ ਬਾਬਾ ਕਰਤਾਰ ਸਿੰਘ ਨੂੰ ਹੁਸ਼ਿਆਰਪੁਰ ਦੇ ਜ਼ਿਲ੍ਹੇ 'ਚ, ਮੈਨੂੰ ਕਾਲਜ ਦਾ ਨਾਮ ਭੁੱਲ ਗਿਆ ਹੈ, ਪ੍ਰੋਫੈਸਰ ਨੇ ਕਿੰਤੂ ਕੀਤਾ, ਕਹਿਣ ਲੱਗੇ ਸੰਤ ਜੀ ਕਿਰਪਾਨਾਂ ਦੀਆਂ ਗੱਲਾਂ ਛੱਡੋ, ਹੁਣ ਵੱਡੇ ਵੱਡੇ ਬੰਬ ਆ ਗਏ ਨੇ, ਤੋਪਾਂ ਆ ਗਈਆਂ ਨੇ, ਪਿਸਤੌਲ ਆ ਗਏ ਨੇ। ਤੇ ਸੰਤ ਕਰਤਾਰ ਸਿੰਘ ਸਕੱਤਰ ਨੂੰ ਕਹਿਣ ਲੱਗੇ ਮੈਨੂੰ 2 ਮਿੰਟ ਟਾਈਮ ਦਿਓ। ਉਹਨਾਂ ਦੇ ਦਿੱਤਾ। ਸੰਤ ਕਰਤਾਰ ਸਿੰਘ ਕਹਿਣ ਲੱਗੇ ਵੀ ਤੂੰ ਬਾਜ਼ਾਰ ਤੁਰਿਆ ਜਾ ਰਿਹਾ, ਤੇਰੇ ਕੋਲ ਪਿਸਤੌਲ ਹੈ ਤੇ ਗੋਲੀ ਫਸ ਗਈ ਤੇ ਮਿੱਤਰਾ ਚਵਾਨੀ ਦਾ ਨਹੀਂ, ਲੇਕਿਨ ਜਿਹੜੀ ਬਾਜਾਂ ਵਾਲੇ ਦੀ ਕਿਰਪਾਨ ਹੈ ਨਾ ਇਹ ਮਿਸ ਨਹੀਂ ਹੋਣੀ। ਔਰ ਉਸ ਪ੍ਰੋਫੈਸਰ ਨੇ ਮੁਆਫੀ ਮੰਗੀ। ਇਹ ਹੁਸ਼ਿਆਰਪੁਰ ਮੈਨੂੰ ਨਾ ਭੁੱਲ ਗਿਆ ਕਾਲਜ ਦਾ, ਉੱਥੋਂ ਦੀ ਘਟਨਾ ਹੈ। ਉਹ 5 ਮੁੰਡੇ ਸਨ ਤੇ ਮੇਰੇ ਕੋਲ ਬਾਜਾਂ ਵਾਲੀ ਦੀ ਕਿਰਪਾਨ ਤੇ ਇੱਕ ਜਵਾਨੀ ਦਾ ਪੂਰਾ ਜ਼ੋਰ। ਉਹ ਸੀਟ ਤੇ ਬਹਿ ਗਿਆ ਤੇ ਮੈਂ ਉਹਨੂੰ ਇਸ਼ਾਰਾ ਕੀਤਾ, ਬੰਦੇ ਤਾਂ ਪਾਸੇ ਹੋ ਜਾ। ਮੈਨੂੰ ਕਹਿੰਦਾ ਤੇਰੀ ਕੀ ਲੱਗਦੀ ਹੈ? ਮੈਂ ਕਿਹਾ ਮੇਰੀ ਭੈਣ। ਮੈਂ ਗੁਰੂ ਕੀ ਸੰਗਤ ਵਿੱਚ ਕਹਿਣ ਲੱਗਾ ਜੀ ਉਹ ਪਾਸੇ ਹੋ ਗਿਆ। ਜਲੰਧਰ ਆ ਕੇ 5 ਜਣੇ ਉਤਰੇ ਤੇ ਕਿਸੇ ਨੇ ਤਾਂ ਮੁੜ ਕੇ ਮੂੰਹ ਨਹੀਂ ਚੁੱਕਿਆ, ਕੁਛ ਕਿਹਾ ਨਹੀਂ। ਇੱਕ ਮੈਂ, ਇੱਕ ਬਾਜਾਂ ਵਾਲੀ ਦੀ ਕਿਰਪਾਨ, ਬਾਜਾਂ ਵਾਲਾ ਮੇਰੇ ਨਾਲ। ਇਸ ਕਰਕੇ ਬਾਜਾਂ ਵਾਲਾ ਕਿਰਪਾਨ ਪਾਨ ਧਾਰੀਓ ਕਰੋੜ ਪਾਪ ਟਾਰੀ। ਤੁਸੀਂ ਯਕੀਨ ਕਰਿਆ ਜੇ ਮੈਂ ਅੰਮ੍ਰਿਤਸਰ ਤਾਪ ਤੱਕ ਉਹਨਾਂ ਬੀਬੀਆਂ ਵੱਲ ਨਿਗਾਹ ਰੱਖੀ, ਸਟੇਸ਼ਨ ਤੇ ਆ ਕੇ ਉਤਰਿਆ ਵੀ ਜਿੰਨਾ ਚਿਰ ਇਹਨਾਂ ਦੇ ਵਾਰਸ ਨਹੀਂ ਹੁੰਦੇ ਪਾਸੇ ਨਹੀਂ ਜਾਣਾ। ਇਹ ਕਾਰਨ ਕੀ? ਉਹਨੇ ਆਖਿਆ ਤੇਰੀ ਕੀ ਲੱਗਦੀ? ਮੈਂ ਆਖਿਆ ਮੇਰੀ ਭੈਣ। ਮੈਂ ਉਹਨਾਂ ਨੂੰ ਜਾਣਦਾ ਨਹੀਂ ਕਿ ਕੌਣ ਸਨ, ਲੇਕਿਨ ਸਾਡੇ ਸਿੱਖ ਧਰਮ ਵਿੱਚ ਭੈਣ ਕਹਿ ਕੇ ਤੇ ਅਸੀਂ ਉਹਦੇ ਤੋਂ ਜਾਨ ਵਾਰ ਲਈ ਤਿਆਰ ਹੁੰਦੇ ਹਾਂ। ਆਪਾਂ ਬਾਬਾ ਦੀਪ ਸਿੰਘ ਦਾ ਸਭ ਤੋਂ ਸ਼ਹੀਦਾਂ 'ਚ ਵੱਧ ਸਤਿਕਾਰ ਕਰਦੇ, ਸਾਡੇ ਸ਼੍ਰੋਮਣੀ ਸ਼ਹੀਦ ਨੇ। ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ 12ਵਾਂ, ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਚੱਲਿਆ। ਸੁਣਿਆ ਸਾਡਾ ਜਨਮ ਪਾਕਿਸਤਾਨ ਤੋਂ ਬਾਅਦ ਹੈ, ਇੱਕ ਬੱਲੋ ਘੈੜ ਹੈ ਪਾਕਿਸਤਾਨ 'ਚ, ਉੱਥੇ ਬੱਲੋ ਘੈੜ ਵਾਲੀ ਥਾਂ ਤੇ। ਇਹ ਮੈਂ ਸੋਹਣ ਸਿੰਘ ਸੀਤਲ ਦੀ ਪੁਸਤਕ ਸੀਤਲ ਹਲਾਰੇ 'ਚੋਂ ਪ੍ਰਸੰਗ ਪੜਿਆ, 3ੀ ਜਮਾਤ ਮੈਂ ਪੜ੍ਹਦਾ ਹੁੰਦਾ ਸਾਂ। ਬਾਬਾ ਦੀਪ ਸਿੰਘ ਉੱਥੋਂ ਚੱਲਿਆ ਬੀਬੀਆਂ ਨੂੰ ਬਚਾਉਣ ਲਈ, ਤੜਕੇ ਇਹਨਾਂ ਹਮਲਾ ਕੀਤਾ, ਤੁਰਕਾਂ ਨੂੰ ਭਾਜੜਾਂ ਪੈ ਗਈਆਂ, ਇਹਨਾਂ ਦੇਗਾਂ 'ਚ ਕਿਰਪਾਨ ਫੇਰ ਕੇ ਤੇ ਕਹਿੰਦੇ ਗੁਰਮੁਖੋ ਹੁਣ ਕਿਰਪਾਨ ਭੇਟ ਹੋ ਗਈ ਤੇ ਛਕ ਲਓ। ਉਹਨਾਂ ਬੀਬੀਆਂ ਦੇ ਸਰਨਾਵੇਂ ਪੁੱਛੇ, ਜਿਹੜੇ ਗੱਭਰੂ ਸਨ ਉਹਨਾਂ ਨੂੰ ਪੁੱਛਿਆ, ਉਹਨਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਬੀਬੀਆਂ ਦੇ ਵੀਰਾਂ ਦਾ। ਚੰਬੇ ਦੇ ਰਾਜੇ ਦੀ ਇੱਕ ਧੀ, ਉਹ ਬਾਬੇ ਦੀਪ ਸਿੰਘ ਦੇ ਗਲ ਵਿੱਚ ਬਾਹਾਂ ਪਾ ਕੇ ਭੁੱਬਾਂ ਮਾਰ ਕੇ ਰੋ ਪਈ ਤੇ ਬਾਬਾ ਦੀਪ ਸਿੰਘ ਨੇ ਆਖਿਆ ਬੀਬੀ ਕੀ ਗੱਲ ਹੈ, ਧਿਆਨ ਦਿਆ ਜੀ ਆਪਾਂ ਸਿੱਖ ਹਾਂ ਗੁਰੂ ਕੇ। ਕਹਿਣ ਲੱਗੀ ਮੈਨੂੰ ਆਪਣੇ ਘਰ ਪਾ ਲਾ, ਘਰ ਪਾ ਦਾ ਵੀ ਮੇਰੇ ਨਾਲ ਆਨੰਦ ਕਾਰਜ ਕਰਾ ਲਾ ਜਾਂ ਵਿਆਹ ਕਰਾ ਲਾ। ਬਾਬਾ ਦੀਪ ਸਿੰਘ ਨੇ ਇਕਦਮ ਉਸ ਬੀਬੀ ਦੇ ਮੂੰਹ ਤੇ ਹੱਥ ਰੱਖ ਕੇ ਆਖਿਆ, ਭੈਣ ਧੀਏ, ਵੱਡਾ ਕਰਮੀ ਆਖੀਏ, ਧੀ ਭੈਣੋ ਸੰਗੇ, ਕਿੱਡਾ ਵੀ ਵਿਭਚਾਰੀ ਹੋਵੇ ਤੇ ਧੀ ਤੇ ਭੈਣ ਦੇ ਨਾਂ ਤੇ ਸੰਕੋਚ ਕਰਦਾ, ਤੂੰ ਮੈਨੂੰ ਕੀ ਆਖਿਆ? ਕਹਿੰਦੀ, ਤੂੰ ਗੁੱਸਾ ਕਰ ਗਿਆ, ਮੈਂ ਚੰਬੇ ਦੀ ਰਾਜੇ ਦੀ ਧੀ ਹਾਂ, ਮੈਨੂੰ ਮੇਰੇ ਪਰਿਵਾਰ ਨੇ ਪ੍ਰਵਾਨ ਨਹੀਂ ਕਰਨਾ, ਮੈਨੂੰ ਕੌਣ ਝੱਲੇਗਾ? ਤੇ ਗੁਰਮੁਖੋ, ਸਾਨੂੰ ਟਕਸਾਲ ਚ ਪੜ੍ਹਾਇਆ ਗਿਆ, ਬਾਬੇ ਦੀਪ ਸਿੰਘ ਨੇ ਉਹ ਚੰਬੇ ਦੇ ਰਾਜੇ ਨੂੰ ਆਪਣੀ ਧੀ ਬਣਾ ਕੇ ਤੇ ਮੁੜ ਕੇ ਵਿਆਹਿਆ, ਚੰਬੇ ਦੇ ਰਾਜੇ ਦੀ ਧੀ ਬਣਾ ਕਰਕੇ ਵਿਆਹਿਆ। ਇਸ ਕਰਕੇ ਗੁਰਮੁਖੋ, ਅੱਜ ਰਗੜੀ ਦਾ ਤਿਉਹਾਰ ਹੈ, ਸਾਰਿਆਂ ਨੂੰ ਮੁਬਾਰਕ ਹੋਵੇ, ਪਰ ਆਪਾਂ ਗੁਰੂ ਕੇ ਸਿੱਖ ਹਾਂ, ਸਾਡੇ ਵਾਸਤੇ ਬਰਾਬਰ ਦੀ ਭੈਣ, ਛੋਟੀ ਧੀ ਤੇ ਵੱਡੀ ਮਾਂ ਸਮਾਨ। ਜਦੋਂ ਮੈਂ ਜਵਾਨੀ ਵਿੱਚ ਹੁੰਦਾ ਸਨ, ਹੁਣ ਤਾਂ ਚਲੋ ਬੁੱਢੇ ਹੋ ਗਏ ਹਾਂ, ਮੈਂ ਆਪਣੇ ਆਪ ਨੂੰ ਸਿੱਧੇ ਕਰਨ ਦਾ ਇੱਕੋ ਇੱਕ ਤਰੀਕਾ ਰੱਖਿਆ ਸੀ, ਨੌਜਵਾਨ ਬੀਬੀ ਆਉਣੀ ਤੇ ਮੈਂ ਕਹਿਣਾ ਮੇਰੀ ਭੈਣ ਵਰਗੀ ਹੈ, ਤੇ ਜਿਹਨੂੰ ਆਪਾਂ ਭੈਣ ਕਹਿ ਦਾਂਗੇ ਉਹਨੂੰ ਮਨ ਮੈਲਾ ਕਿਵੇਂ ਹੋਵੇਗਾ? ਇਸ ਕਰਕੇ ਗੁਰਮੁਖੋ, ਇਹ ਰੱਖੜੀ ਸਾਰਿਆਂ ਨੂੰ ਮੁਬਾਰਕ ਹੈ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਸਾਰਿਆਂ ਦਾ ਭਲਾ ਮੰਗਣਾ, ਹਜ਼ੂਰ ਸਾਡੇ ਤੇ ਕਿਰਪਾ ਕਰਨ। ਭੈਣ ਤੇ ਭਰਾ ਦੇ ਰਿਸ਼ਤੇ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ, ਕਿੱਡਾ ਪਿਆਰਾ ਰਿਸ਼ਤਾ ਹੈ। ਬਾਬਾ ਨਾਨਕ ਸਾਊਦੀ ਅਰਬ, ਬੇਬੇ ਨਾਨਕੀ ਸੁਲਤਾਨਪੁਰ, ਭੈਣ ਭਰਾ ਦਾ ਰਿਸ਼ਤਾ ਕਿਹੋ ਜਿਹਾ ਚਾਹੀਦਾ? ਫੁਲਕਾ ਫੁੱਲਿਆ ਤੇ ਬੇਬੇ ਨਾਨਕੀ ਕਹਿਣ ਲੱਗੀ, ਕਿਤੇ ਮੇਰਾ ਵੀਰ ਹੋਵੇ ਨਾ, ਇਹੋ ਜਿਹੀਆਂ ਭੈਣਾਂ ਕਿਤੇ ਹੈ ਨਾ? ਕਹਿੰਦੀ, ਕਿਤੇ ਮੇਰਾ ਵੀਰ ਹੋਵੇ ਨਾ, ਇਹ ਫੁਲਕਾ ਮੇਰੇ ਵੀਰ ਦੇ ਖਾਣ ਵਾਲਾ। ਤੇ ਬਾਬਾ ਨਾਨਕ ਸਾਊਦੀ ਅਰਬ ਤੋਂ ਕਹਿਣ ਲੱਗਾ, ਮਰਦਾਨਿਆਂ, ਬੇਬੇ ਨੇ ਯਾਦ ਕੀਤਾ ਵੀ ਚੱਲ ਚੜੀਏ। ਸਾਰੇ ਰਝੇਵੇਂ ਛੱਡ ਕੇ ਬਾਬਾ ਨਾਨਕ ਆਇਆ, ਕੁੰਡਾ ਖੜਕਾਇਆ, ਬੂਹਾ ਖੋਲਿਆ, ਤੇ ਬੇਬੇ ਨਾਨਕੀ ਨੇ ਆਖਿਆ, ਵੀਰ ਕਿਤੇ ਲਾਗੇ ਹੋਵੇਗਾ? ਤੇ ਮੇਰੇ ਗੁਰਦੇਵ ਨੇ ਆਖਿਆ, ਬੇਬਿਆ, ਮੈਂ ਤਾਂ ਤਿਸ ਪਾਸੇ ਜਾਂਦਾ ਹੀ ਨਹੀਂ, ਇਹਦੇ ਭੈਣ ਤੇ ਭਰਾ ਦਾ ਵਿਆਹ। ਜਿਸ ਗੁਰੂ ਨਾਨਕ ਪਾਤਸ਼ਾਹ ਦੇ ਅਰਦਾਸਾਂ ਕਰਦੇ ਪਾਤਸ਼ਾਹ ਸਾਡੇ ਅੰਗ ਸੰਗ ਨਹੀਂ, ਉਹ ਬਾਬਾ ਨਾਨਕ ਆਪਣੀ ਭੈਣ ਬੇਬੇ ਨਾਨਕੀ ਨੂੰ ਕਹਿੰਦਾ, ਬੇਬੇ, ਮੈਂ ਤੇਥੋਂ ਪਾਸੇ ਨਹੀਂ ਹੁੰਦਾ। ਕਿੰਨਾ ਪਾਕ ਪਿਆਰ ਹੈ! ਬੇਬੇ ਨਾਨਕੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਹੱਥ ਫੜ ਕੇ ਤੇ ਬੇਬੇ ਨਾਨਕੀ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗੇ, ਬੇਬੇ, ਤੂੰ ਮੇਥੋਂ 5 ਸਾਲ ਵੱਡੀ ਹੈ, ਜਦੋਂ ਬਾਪੂ ਨੇ ਚਪੇੜਾਂ ਮਾਰੀਆਂ ਸੀ ਤੂੰ ਬਾਂਹ ਫੜਨੀ ਸੀ ਮੇਰੇ ਬਾਪੂ ਦੀ, ਵੀ ਚਪੇੜਾਂ ਨਾ ਮਾਰ ਮੇਰੇ ਵੀਰ ਨੂੰ। ਬੇਬੇ, ਮੈਂ ਤੇਰਾ ਦੇਣ ਨਹੀਂ ਦੇ ਸਕਦਾ, ਤੂੰ ਵੱਡੀ ਹੈ। ਤੇ ਬੇਬੇ ਨਾਨਕੀ ਦੀ ਨਿਗਾਹ ਵੇਖੋ, ਕਹਿਣ ਲੱਗੀ, ਜੇ ਲੋਕਾਂ ਦੇ ਵੀਰਾਂ ਵਰਗਾ ਵੀਰ ਹੋਵੇ ਨਾ, ਮੈਂ 100 ਵੇਰਾਂ ਪੈਰੀ ਹੱਥ ਲਵਾ ਲਾਂ, ਪਰ ਮੈਂ ਭਾਗਾਂ ਵਾਲੀ ਹਾਂ, ਮੈਂ ਰੱਬ ਦੀ ਭੈਣ ਹਾਂ। ਇਹਨੂੰ ਸਾਖੀ ਅੰਦਰੋਂ ਚਸਣਾ, ਭਾਵ ਕਿ ਦੁਨੀਆਂ ਦੇ ਰਿਸ਼ਤੇ ਕਰਕੇ ਬੇਬੇ ਨਾਨਕੀ ਦੇ ਮਨ ਤੇ ਮਾਇਆ ਦਾ ਪਰਦਾ ਨਹੀਂ ਪਿਆ, ਤੇ ਬਾਬੇ ਨਾਨਕ ਨੇ ਉਸ ਬੇਬੇ ਨਾਨਕੀ ਦਾ ਸਤਿਕਾਰ ਕੀਤਾ। ਅੱਜ ਅਸੀਂ ਬੇਬੇ ਨਾਨਕੀ ਦੇ ਚੁੱਲ੍ਹੇ ਤੇ ਮੱਥਾ ਵੀ ਟੇਕਣ ਜਾਂਦੇ ਹਾਂ, ਕਿਉਂਕਿ ਉਹਨੇ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਲਈ। ਹੁਣ ਆਪਾਂ ਮਰਿਆਦਾ ਦੇ ਮੁਤਾਬਕ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਕਰੀਏ ਜੀ। ਹਾਂਜੀ,
1: ਤੁਖਾਰੀ ਮਹੱਲਾ ਚੌਥਾ, ਹਰ ਹਰ ਅਗਮ ਅਗਾਦ, ਅਪਰੰਪਰ ਅਪਰ ਪਰਾ।
0: ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 31 ਰਾਗ ਨੇ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਵੀ 17 ਰਾਗਾਂ 'ਚ ਹੈ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 19 ਰਾਗਾਂ 'ਚ ਹੈ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ 30 ਰਾਗਾਂ ਵਿੱਚ ਹੈ। ਇੱਕ ਜੈਜਾਵੰਤੀ ਰਾਗ ਨੂੰ ਛੱਡ ਕੇ 30 ਰਾਗਾਂ 'ਚ ਬਾਣੀ ਹੈ। ਔਰ ਇਸ ਤਖਾਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਭਾਈ, ਹਰੇ ਭਰੇ ਕਰਨ ਵਾਲਾ ਦੁੱਖਾਂ ਧਾਰਕ ਜਿਹੜਾ ਅਗਮ ਹੁੰਦਾ ਨਾ, ਇਹਦਾ ਅਰਥ ਹੁੰਦਾ ਹੈ, ਜਿਵੇਂ ਆਪਾਂ ਕਈ ਵਾਰ ਕਹਿੰਦੇ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ, ਮਨ ਦੀ ਸੋਚ ਤੋਂ ਪਰਾਂ, ਜਿਹਦਾ ਅੰਤ ਕੋਈ ਨਹੀਂ, ਪਰੇ ਤੋਂ ਪਰੇ ਤੇ ਭਰਿਆ ਹੋਇਆ ਹੈ।
1: ਜੋ ਤੁਮ ਧਿਆਵਹਿ ਜਗਦੀਸ਼,
0: ਇਹ ਜਗ ਦੇ ਮਾਲਕ ਜਿਹੜੇ ਤੈਨੂੰ ਚੇਤੇ ਕਰਦੇ ਹਨ,
1: ਤੇ ਜਨ ਭਾਉ ਬਿਖਮ ਤਰਾ।
0: ਜਿਹੜਾ ਡਰ ਹੈ ਨਾ, ਇਹ ਬੜਾ ਬਿਖਮ ਹੈ, ਬੜਾ ਭਿੰਕਰ ਹੈ। ਜਿਨ੍ਹਾਂ ਨੇ ਤੈਨੂੰ ਚੇਤੇ ਕਰ ਲਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਭੈ ਨਹੀਂ ਆਉਂਦਾ, ਉਹ ਡਰਦੇ ਨਹੀਂ।
1: ਬਿਖਮ ਭਾਉ ਤਿੰਨ ਤਰਿਆ ਸੁਹੇਲਾ,
0: ਜਿਹੜਾ ਭਾਈ ਸੁੱਖ ਨੂੰ ਦੇਣ ਵਾਲਾ ਨਾ, ਬੜਾ ਭਿਆਨਕ ਭੈ ਵਾਲੀ ਨਦੀ, ਇਹਨੂੰ ਉਹ ਗੁਰਮੁਖ ਪਿਆਰੇ ਤਰ ਗਏ ਹਨ।
1: ਜਿਨ ਹਰ ਹਰ ਨਾਮ ਧਿਆਇਆ,
0: ਕਿਵੇਂ ਭਾਈ, ਜਿਹੜਾ ਹਰੇ ਹਰੇ ਪਰੇ ਕਰਨ ਵਾਲੇ ਸੰਸਾਰ ਦੇ ਮਾਲਕ ਵਾਲੇ ਪਾਸੇ ਵੱਲ ਉਹਨਾਂ ਧਿਆਨ ਕੀਤਾ, आप रहे रास की बाणी च गुरमुख थोड़ा जहा विचार करो तो एक शब्द ना ही आप बड़ा कुछ समझ सकते हैं। शब्द आता अंतर गुर आराधना अभ्यास कर अंतर गुर आराधना जेवा जब गुर नाओ नेत्रिंग सतगुर पेखना सरवणी सोना गुर नाओ सतगुर सेती रत्या दरगे पाइए ठाओ। भाव अपनी बिरती अंतरमो करके आराधना भाव को तुरिया जा रहा है कोई इस पासे नू आ रहा आप दिसदिया हो ना दिसे कहें अंतर गुर आराधना हजूर कहें जे गुरमुख ने ना उन्होंने इस प्रकार अपने मन परमात्मा वाले पासे केंद्रित किया है।
1: गुर वाक सतगुर जो पाए चले
0: जो गुरु पातशाह का हुक्म उसके मुताबक उसकी भावनी मुताबक चलते हैं
1: तिन हर हर आप मिलाया
0: नाल गुरु रामदास पातशाह कहते अपने आप ने जिन्हों परी परमात्मा ने इस पासे वाल जोड़िया उ जुड़ते ने उसकी कृपा तो बिना गुरमुख जुड़िया नहीं दे जाता।
1: ज्योति जोत मिल जोत समाणी
0: जोत बारे गुरमुख दो तरह के विचार ने साडे बजुर्गों के एक परतक जोत एक अद्वैता न जोत जिहड़ी बदलती रहे वह जोत नहीं जिहड़ी ये परतक जोत है यह अनवैता रंग विच लीन हो गई।
1: हर कृपा कर धरणी धरा
0: जिन्हें धरती नू आसरा दिता ना उन्हें कृपा की ता इस पासे वल मन जुड़ेगा।
1: हर हर अगम अगाध
0: जिहड़ा धरणी धरा लफज बनिया ना यह गुरमुख क्यों बनिया इहदी क्यों लोड़ पई आम रवायत सी कि जदों भूचाल आउंदा ना उदों धरती दे थले जिहड़ा बलद खड़ोता वह अपना सिंह बदलता ते भूचाल आउंदा है लेकिन गुरदेव कहिंदे धरती होर परे होर होर तिसते भार तले कमन जोर गुरमुखो धरती दे थले होर धरतियां दे उन्हां दा भार किने चुका है। इस करका प्रकार इहदा अर्थ है जिहड़ा धरती नूं आसरा देण वाला परमात्मा है उहदी जिहड़ी जोत है ना उस गुरमुख प्यारियां दे अंदर टिक गई।
1: हर हर अगम अगाध
0: मैं वार वार बेनती की जिहड़ा अगम लफ्ज है आपां आम करके कई बार कह देने भाई साहब मैं एक गल सोची भी नहीं सी जेड़ी साड़ी सोचों पर होवे उहदा अर्थ हुंदा जी अगम जेड़ा अगोचर लफज है इहदा अर्थ हुंदा इंद्रियां दी पकड़ तो परां पी जिहड़ा इहना अखां नाल वेख्या ना जा सके इहना कन्नां नाल सुणिया ना जा सके उहनूं कहिंदे ने अगोचर। सो इसे प्रकार इहदा भाव है कि उह नां लिखिया जाण वाला सो हर हर अगम दुखां दा हार खरे परे करन वाला मन दी गमता तो रहत जिदा हद कोई नहीं
1: अपरंपर अपर परा
0: पारा वार तो रहत है परे तू परा है
1: तुम स्वामी अगम अथाह
0: ए वैगुरू को तेरा अंत नहीं पा सकता तू गमता तो रहत है
1: तू घट घट पूर रहे
0: हारक दे अंदर व्यापक है
1: तू अलख अभ्यो अगम
0: ना लिखिया जा सकता ना तेरा को भेद है मन की पहुंच तू परां ते याद रखना एक होर नुकता तू गुरु की बाणी भी जदों भी परमात्मा मुखातब किया तुहानू थां थां तू मिलेगा तुम नहीं आएगा तू दा भाव केवल ते केवल परमात्मा साडे धर्म च दो परमात्मा नहीं केवल ते केवल एक है। साडे हिंदू भरा ने वो कहिंदे जय सीता राम लक्ष्मी नारायण लेकिन जो असीं अमृत छकदे हां ना मैं 15-16 साल अमृत छकाउण पंजां पिंड ड्यूटी कीती है उदों पंज प्यारे इस समान कहिंदे ने भी जाप करदे आ श्री वाहिगुरू भी नहीं कहना केवल ते केवल वाहिगुरू कहना क्योंकि जिहड़ी श्री है ना यह माया की वाचक है असी केवल ते केवल आप रोज आम बोलते हैं वाहगुरू जी का खालसा वाहगुरू जी की फतेह केवल ते केवल एक वाहगुरू है। इस प्रकार मेरे पातशाह कहिंदे ने भाई जिहड़ा परमात्मा ना वह गमता तो रहत है भेद तो रहत है यह लिखिया नहीं जाता
1: गुर सतगुर बचन लहिया
0: और गुरु दे बचन करके दी प्राप्ति हुई
1: धन धन ते जन पुरख पूरे
0: भाई पूरे पुरख ने धनता दे योग ने
1: जिन गुर संत संगत मिल गुण रवे
0: भाई गुरु की सत संगत विच आके परमात्मा दे गुणा नू रवे उचारदे हन
1: विवेक बुद्ध विचार गुरमुख
0: गुरु दे सन्मुख मिलके ना ਤੇ ਆਪਾਂ ਅਰਦਾਸ ਕਰਨੀ ਵਿਵੇਕਦਾਨ। ਵਿਵੇਕਦਾਨ ਦਾ ਭਾਵ ਅੰਗਰੇਜ਼ੀ ਵਿੱਚ ਕਹਿੰਦੇ ਨੇ ਅਨੈਲਿਸਿਸ, ਹਿੰਦੀ ਚ ਕਹਿੰਦੇ ਨੇ ਵਤਰੇਕ। ਜਿਵੇਂ ਆਪਾਂ ਦੁੱਧ ਰਿੜਕਦੇ ਹਾਂ ਤੇ ਲੱਸੀ ਨੂੰ ਡੋਲ ਦਿੰਦੇ ਹਾਂ ਤੇ ਮੱਖਣ ਨੂੰ ਕੱਢ ਲੈਂਦੇ ਹਾਂ, ਇਹ ਵਿਵੇਕ ਦਾ ਭਾਵ ਹੁੰਦਾ ਹੈ। ਤੇ ਚੰਗੇ ਨੂੰ ਗ੍ਰਹਿਣ ਕਰ ਲੈਣਾ, ਮਾੜੇ ਨੂੰ ਤਿਆਗਣਾ, ਇਹ ਗੁਰਮੁਖਾ ਗੁਰੂ ਕੀ ਸੰਗਤ ਗੁਰਮੁਖਾਂ ਦੇ ਵਿੱਚ ਆ ਕੇ ਵਿਚਾਰ ਕਰਨਾ। ਕਰ
1: ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ,
0: ਚਵੇ ਦਾ ਭਾਵ ਹੁੰਦਾ ਬੋਲਣਾ, ਜਿਹੜਾ ਗੁਰੂ ਦਾ ਸ਼ਬਦ ਹੈ ਉਹਨੂੰ ਖਿਨ ਖਿਨ ਭੜੀ ਘੜੀ ਪਲ ਪਲ ਉਚਾਰਨਾ। ਕਰ
1: ਬਹਿ ਗੁਰਮੁਖ ਹਰ ਨਾਮ ਬੋਲਹਿ,
0: ਜਿੱਥੇ ਬਹਿ ਕੇ ਗੁਰਮੁਖ ਜਨ ਪਰਮਾਤਮਾ ਦਾ ਨਾਮ ਲੈਂਦੇ ਹਨ।
1: ਜਾਂ ਖੜੇ ਗੁਰਮੁਖ ਹਰ ਹਰ ਕਹਿਆ,
0: ਉਹ ਕਰਕੇ ਗੁਰਮੁਖ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ।
1: ਤੁਮ ਸਵਾਮੀ ਅਗਮ ਅਥਾ,
0: ਇਹ ਵਾਹਿਗੁਰੂ ਤੂੰ ਮਾਲਕ ਹੈ, ਗਮਤਾ ਤੋਂ ਰਹਿ ਇਹਦਾ ਅੰਤ ਕੋਈ ਨੀ।
1: ਤੂੰ ਘਟ ਘਟ ਪੂਰ ਰਹਿਆ,
0: ਅਰਥਾਂ ਦੀ ਵਿਆਪਕ ਹੈ।
1: ਸੇਵਕ ਜਨ ਸੇਵਹਿ ਤੇ ਪਰਵਾਨ,
0: ਜਿਹੜੇ ਸੇਵਾਦਰ ਬਣ ਕੇ ਤੇ ਤੇਰੀ ਸੇਵਾ ਕਰਦੇ ਹਨ।
1: ਜਿਨ ਸੇਵਿਆ ਗੁਰਮਤ ਹਰੇ,
0: ਇਹਨਾਂ ਨੇ ਭਾਈ ਸੇਵਿਆ ਨਾ, ਉਹਨਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਤੇ ਉਹਨਾਂ ਦੇ ਦੁੱਖ ਪਰਮਾਤਮਾ ਨੇ ਹਰ ਲੈ, ਉਹ ਹਰੇ ਭਰੇ ਹੋ ਗਏ।
1: ਤਿਨ ਕੇ ਕੋਟ ਸਭ ਪਾਪ,
0: ਜਿਹੜੇ ਉਹਨਾਂ ਦੇ ਕਰੋੜਾਂ ਪਾਪ ਸਨ।
1: ਖਿਨ ਪਰ ਹਰ ਹਰ ਦੂਰ ਕਰੇ,
0: ਕਹਿੰਦੇ ਖਿਨ ਦੇ ਵਿੱਚ ਪਲ ਦੇ ਵਿੱਚ ਉਹਨਾਂ ਦੇ ਦੂਰ ਕਰ ਦਿੱਤੇ। ਬਾਬਾ ਕਬੀਰ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ। ਬਾਬਾ ਕਬੀਰ ਦੀ ਧਰਮ ਪਤਨੀ ਦਾ ਨਾਮ ਮਾਤਾ ਲੋਈ ਕਰਕੇ ਲਿਖਿਆ। ਕੋਈ ਬੰਦਾ ਬੜਾ ਦੁਖੀ ਹੈ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਰਾਮ ਕਹਿ। ਉਹਨੇ ਰਾਮ ਆਖਿਆ ਤੇ ਕਹਿਣ ਲੱਗੀ ਵੀਰ ਇੱਕ ਵੀਰ ਫਿਰ ਰਾਮ ਕਹਿ। ਉਹਨੇ ਫਿਰ ਕਹਿਤਾ ਤੇ ਮੁੜ ਕੇ ਕਹਿਣ ਲੱਗੀ ਫਿਰ ਰਾਮ ਕਹਿ। ਤੇ ਬਾਬਾ ਕਬੀਰ ਜੀ ਕੋਲ ਬੈਠੇ ਸਨ, ਕਹਿਣ ਕੋਲ ਵੇਖ ਕੇ ਹੱਸ ਕੇ ਪੈਣ ਲੱਗੇ ਲੋਈ ਇਹਨਾਂ ਰਾਮ ਸਸਤਾ ਕਰ ਦਿੱਤਾ। ਕਹਿਣ ਲੱਗੇ ਸਵਾਮੀ ਜੀ ਮੈਂ ਤਿੰਨ ਵੇਰਾਂ ਤਾਂ ਘਾਇਆ, ਇੱਕ ਵਾਰ ਰਾਮ ਕਹਿਣ ਨਾਲ ਇਹਦੇ ਪੁਰਾਣੇ ਪਾਪ ਝੜ ਗਏ, ਦੂਜੀ ਵਾਰ ਰਾਮ ਕਹਿਣ ਦੇ ਨਾਲ ਇਹਦੇ ਸਰੀਰਕ ਰੋਗ ਹੋ ਗਏ। ਤੇ ਮੈਂ ਕਿਹਾ ਸਰੀਰਕ ਰੋਗ ਵੀ ਦੂਰ ਹੋ ਗਏ, ਪਾਪ ਵੀ ਝੜ ਗਏ ਤੇ ਇਹਨੇ ਅੱਗੇ ਵੀ ਜਾਣਾ। ਇਹਦੇ ਕੋਲੋਂ ਤੀਜੀ ਵਾਰ ਰਾਮ ਘਾ ਕਰਕੇ ਇਹਦਾ ਪ੍ਰਯੋਗ ਸਵਾਰ ਦਿੱਤਾ। ਇਹ ਮੈਂ ਬਾਬੇ ਕਬੀਰ ਦੇ ਜੀਵਨ ਚ ਪੜਿਆ ਭਾਵ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਉਹਨੂੰ ਵਾਰ ਵਾਰ ਉਚਾਰਨਾ ਕਰ, ਤੇ ਜਿਹੜੇ ਤੇਰੇ ਪਾਪ ਤੇ ਗੁਨਾਹ ਨੇ ਇਹ ਵਾਹਿਗੁਰੂ ਨਾ ਦਾ ਨਾਮ ਦੂਰ ਕਰ ਦੇਵੇਗਾ।
1: ਤਿੰਨ ਕੇ ਪਾਪ ਦੋਖ ਸਭ ਬਿਨਸੇ,
0: ਉਹਨਾਂ ਦੇ ਪਾਪ ਤੇ ਜਿਹੜੇ ਦੋਸ਼ ਨੇ ਗੁਨਾਹ ਨੇ ਇਹ ਸਭ ਨਾਸ ਹੋ ਗਏ।
1: ਜਿਨ ਮਨ ਚਿੱਤ ਇੱਕ ਅਰਾਧਿਆ,
0: ਇਹਨਾਂ ਨੇ ਮਨ ਕਰਕੇ ਤੇ ਚਿੱਤ ਕਰਕੇ ਇੱਕ ਨੂੰ ਅਰਾਧਨਾ ਕੀਤਾ ਹੈ, ਜਿਹੜਾ ਅੰਤਿਸ਼ਕਰਨ ਹੈ ਇਹ ਚਾਰ ਚੀਜ਼ਾਂ ਦਾ ਬਣਿਆ, ਮਨ ਬੁੱਧ ਚਿੱਤ ਤੇ ਹੰਕਾਰ। ਮਨ ਦਾ ਭਾਵ ਦਾ ਕਲਪਨਾ ਕਰਨੀ, ਬੁੱਧ ਦਾ ਭਾਵ ਦਾ ਨਖੇੜਨਾ ਤੇ ਚੇਤਾ ਭਾਵ ਦਾ ਚਿੰਤਨ ਕਰਨਾ। ਜਿਨ੍ਹਾਂ ਨੇ ਮਨ ਤੇ ਚਿੱਤ ਹੋ ਕਰਕੇ ਇੱਕ ਦੀ ਆਰਾਧਨਾ ਕੀਤੀ।
1: ਤਿੰਨ ਕਾ ਜਨਮ ਸਫਲਿਓ ਸਭ ਕੀਆ ਕਰਤਾ,
0: ਉਹਨਾਂ ਦਾ ਭਾਈ ਜਿਹੜਾ ਜਨਮ ਹੈ ਨਾ ਉਹ ਸਹਿਤ ਫਲ ਦੇ ਹੋ ਗਿਆ, ਉਹਨਾਂ ਨੇ ਕੁਝ ਨਾ ਕੁਝ ਖੱਟ ਲਿਆ।
1: ਜਿਨ ਗੁਰ ਬਚਨੀ ਸੱਚ ਭਾਖਿਆ,
0: ਉਹਨਾਂ ਨੇ ਭਾਈ ਗੁਰੂ ਦੇ ਬਚਨ ਜਿਹੜੇ ਨੇ ਇਹ ਉਚਾਰਨਾ ਕੀਤੇ ਹਨ। ਇਹ ਸਾਡੇ ਪੁਰਾਣੇ ਜ਼ਮਾਨੇ ਚ ਆਮ ਰਿਵਾਜ਼ ਸੀ ਕਿ ਬੋਲੋ ਜੀ ਵਾਹਿਗੁਰੂ, ਉਹਦਾ ਭਾਵ ਹੁੰਦਾ ਸੀ ਕਿ ਉਹ ਬਹਾਨੇ ਦੇ ਨਾਲ ਉਹਨਾਂ ਦੀ ਜ਼ਬਾਨ ਤੋਂ ਕਿਤੇ ਵਾਹਿਗੁਰੂ ਨਿਕਲ ਜਾਏ। ਸੋ ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਨੇ ਨਾ ਉਹ ਸੱਚਾ ਬਚਨ ਜਿਹੜੇ ਨੇ ਭਾਖਿਆ ਉਚਾਰਦੇ ਹਨ।
1: ਤੇ ਧਨ ਜਨ ਵੱਡ ਪੁਰਖ ਪੂਰੇ,
0: ਉਹ ਭਾਈ ਪੂਰੇ ਪੁਰਖ ਨੇ, ਉਹ ਧਨਤਾ ਦੇ ਯੋਗ ਹਨ।
1: ਜੋ ਗੁਰਮਤ ਹਰ ਜਪ ਭਾਉ ਬਿਖਮ ਤਾਰੇ,
0: ਇਹਨਾਂ ਨੇ ਵਾਹਿਗੁਰੂ ਨੂੰ ਜਪ ਕੇ ਤੇ ਜਿਹੜਾ ਇਹ ਸੰਸਾਰ ਸਾਗਰ ਬੜਾ ਕਠਿਨ ਤਰਨਾ ਇਹਨੂੰ ਉਤਰ ਗਏ।
1: ਸੇਵਕ ਜਨ ਸੇਵਹਿ ਤੇ ਪ੍ਰਵਾਨ,
0: ਜਿਹੜੇ ਸੇਵਾਦਰ ਬਣ ਕੇ ਤੇ ਗੁਰਮੁਖੋ ਸੇਵਾ ਕਰਦੇ ਨੇ ਉਹ ਪਰਮਾ ਅਨੇਕ ਹਨ।
1: ਜਿਨ ਸੇਵਿਆ ਗੁਰਮਤ ਹਰੇ,
0: ਜਿਨ੍ਹਾਂ ਨੇ ਸੇਵਾ ਕੀਤੀ ਤੇ ਗੁਰੂ ਦੇ ਮਤ ਨੇ ਉਹਨਾਂ ਨੂੰ ਹਰੇ ਹਰੇ ਕਰ ਦਿੱਤਾ, ਇਹਨੂੰ ਕਹਿੰਦੇ ਬੀਪਸਾ ਅਲੰਕਾਰ।
1: ਤੂੰ ਅੰਤਰ ਜਾਮੀ ਹਰ ਆਪ,
0: ਆਪਾਂ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਗਿਰਦਾਸ ਕਿਵੇਂ ਕਰਦੇ ਹੈ, ਵਾਹਿਗੁਰੂ ਤੂੰ ਅੰਦਰ ਦੀ ਜਾਣਨ ਵਾਲਾ ਹੈ।
1: ਜਿਉਂ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ,
0: ਵਾਹਿਗੁਰੂ ਮੈਂ ਆਪਣੇ ਆਪ ਕਾਸੇ ਜੋਗਾ ਵੀ ਨਹੀਂ, जेवी तू चलाएगा मैं उसे तरह चलना करांगा।
1: हमारे हाथ किछ नाहे,
0: साडे हाथ कुछ भी नहीं,
1: जा तू मिल है ता हो आए मिला।
0: जदों तू आण के मिलावेगा उदों मिल जा गुरमुखो। आपां आदि कीती भी साडे वाक कख नहीं। आ 84 तो बाद जो अटैक होया, 84 तो बाद मैं कथा करके अपने घर नूं जा रहा सुल्तान बीन गेट, पुलिस वाले ने एक नौजवान मारिया, मैनू अजे तक उसका मूंह चेते है, गोली मारी थी उसदियां अखां खुलियां दी खुलियां रह गईयां, उसकी जान निकल गई। गेट के अंदर मैं उन्हें मरिया देखिया, पुलिस ने मार कत्या नूं, नौजवान सी पता नहीं कौन सी। मेरे कहन तो पर साडा हथ है ना, जदों उसकी आग्या हुई ते साथों पानी का गिलास मूंह नाल लाया नहीं जाना, गिलास विच डिग जाएगा। वो भाव है भी पातशाह जिवें तू चलाउणा ना असीं उहदे मुताबक चलांगे, साडे हाथ कख भी नहीं।
1: जिन को तू हर मेल है स्वामी,
0: हे मेरे मालका जिन्हां नूं तू अपने नाल मेलदा है,
1: सब तिनका लेखा छुटक गया,
0: उहनां लेखा जोखा छुट गया। आपां रोज पाठ करदे हां, धर्म राए दर काग दफारे जां नानक लेखा समझा। जदों गुरु नानक पातशाह दे खाते च आपां आ गए ना, ते धर्म राजे नूं कागज पाड़ने पैणगे। ते आपां रात नूं सुरह दा पाठ तों पहला शब्द पढ़दे हां, जय साधु गोबिंद भजन कीर्तन नानक नीत, ना हो ना तू नहीं छुटे निकट ना जाइयो दूत। धर्म राजा भी कहिंदा जिथे रब दे प्यारे हो भरा उथे ना जाया जे, जे चले गए ते ना तुहाडा छुटकारा ते ना मेरा छुटकारा, परमात्मा दे नाम विच इन्नी बरकत है।
1: तिन की गणत ना करे अहो को भाई,
0: जिहड़े परमेश्वर दे प्यारे ने भाई उहनां दी गिनती नहीं कीती जा सकदी, मिणिया तोलिया नहीं जा सकदा।
1: गुर बचनी हर मेल लाया,
0: गुरु दे उपदेश दे द्वारा परमात्मा नूं जिन्हां नूं आपणे नाल मिला लिया है, अथवा जिहड़े गुरु दे उपदेश द्वारा परमात्मा नाल मिल गए हन।
1: नानक दयाल होवा तिन ऊपर,
0: पातशाह कहिंदे ने भाई वाहिगुरू ने उन्हां ते दया कीती,
1: जिन गुर का भाणा मन्निया भला।
0: आपां नूं पता किवें लग्गिया साडे ते कृपा है? हजूर कहिंदे भाई वह गुरमुख प्यारे परमात्मा दे भाणे नूं सत करके मनदे ने, यह नहीं कहिंदे भी रब ने आ माड़ा कीता आ इउं कीता। वह इहो कहिंदे ने भी वाहिगुरू जो तू कर रहा ना यह ठीक है, क्योंकि आपां पढ़दे हां गुरमुख तेरा भाणा।

ਹੇ ਮੇਰੇ ਵਾਹਿਗੁਰੂ, ਤੂੰ ਜਿਵੇਂ ਚਲਾਏਗਾ ਨਾ ਉਹਦੇ ਮੁਤਾਬਕ ਮੈਂ ਚੱਲਾਂਗਾ, ਤੇ ਮੈਂ ਤੇਰੇ ਅੱਗੇ ਅਰਦਾਸ ਕਰਦਾ ਵੀ ਪਾਤਸ਼ਾਹ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਪ੍ਰਕਾਰ ਮੈਨੂੰ ਚਲਾਵੀ। ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ ਸਾਰਿਆਂ ਤੇ ਦਇਆ ਕਰਨ, ਰਹਿਮਤਾਂ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫ਼ੀ ਜੀ ਨਾਨਕ।

0: ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਖੁਸਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਛੌਂਕ ਕਰ

0: ਹਰਿ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੇ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੀ ਵਾਰ ਮਹੱਲਾ ਦੂਜਾ
1: ਜਿਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋਚੇ ਛੁੱਟੇ ਤਿਲਵਾੜ ਜਿਉਂ ਸੁੰਝੇ ਅੰਦਰ ਖੇਤ

ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ ਹੋ। ਦੋਈ ਕੁਦਰ ਸਾਜੀ ਕਰਿਆ ਸੁਨਿਠ ਵਿਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ। ਤੂੰ ਜਣ ਇਸ ਜਿਲੇ ਤੇ ਜਿੰਦ ਕਵਾਓ, ਕਰਿਆ ਸੁਨਿਠ ਵਿਚਾਓ, ਕਰਿਆ ਸੁਨਿਠ ਵਿਚਾਓ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਖ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਏ ਨੇ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸੁਭਾਉ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਬਣਾਵਾਸ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏ ਪਿਆਕ ਨਾ ਜਾਪਈ ਜੇ ਕਿਸਿਆਣੇ ਰਾ
1: ਨਾਨਕ ਗੁਰਮੁਖ ਜਾਣੀਐ

0: ਧਰਮ ਬਖਾਲਿਆ, ਧਰਮ ਬਖਾਲਿਆ, ਧਰਮ ਬਖਾਲਿਆ।
1: ਪੌੜੀ ਨਾਨਕ ਜੀ ਉਪਾਇ ਕੇ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸਜਣ ਬੜੇ ਚੁਣਵਖ ਕੜੇ ਜਮਾਲਿਆ। ਸਾਵਨਾ ਪਾਨ ਕੂੜਿਆ, ਮੂੰਹ ਕਾਲੇ ਦੋਚ ਚਾਲਿਆ, ਤੇਰੇ ਨਾਲ ਰਸਤੇ ਸਜਣਗੇ ਹਾਰ ਗਏ ਸਿੱਠਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ।

0: ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਢਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿੜਾਣ ਰਹਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾ ਲਈ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਵਧੀਆ ਕੁਦਰਤ ਮਾਣ ਬਮਾਣ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਸ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਕਮੰਦਰ ਵੇਖੈ

ਪੌੜੀ ਆਪਣੇ ਭੋਗ ਭੋਗ ਤੇ ਹੋਏ ਪਸਮੜ ਪੌਰ ਸਦਾਇਆ। ਵੱਡਾ ਹੋਆ ਦੁਨੀ ਦਰਗਲ ਸੰਗਲ ਕੱਤ ਚਲਾਇਆ। ਅੱਗੇ ਕਰਨੀ ਕੀ

0: ਪਹਿਲਾ ਪਹਿਲਾ ਭੈ ਵਿੱਚ ਪਵਣ ਵਹਿ ਸਦਵਾਉ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕਹੋ ਕਰੋੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਗੁਰ ਕੇਤੇ ਰਾਮ ਰਵਾਣ, ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗੁੜਮੁੜ ਪੂਰਾ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਘਟੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ,
0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ,
1: ਗਿਆਨ ਗਲੀ ਟੁੰਡੀਆਂ ਕਥਨਾ ਕੰਡਾ ਸਾਰ, ਕਰ ਮਿਲੇ ਤਾਂ ਪਾਈਏ

ਇਸ ਜੀਵ ਬਹੁਤੇ ਜਨ ਭਰਾਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਭਜਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਲ ਤਨ ਵਰਤਨ ਸਰਬ ਜਨਜਾਨ ਨਾਨਕ ਮੂਸੇ ਗਿਆਨ ਵਿਹੋਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡੁੜਾਵਾ ਝਾਟੈ ਪਾਏ ਵੇਖੈ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰਾ ਤਾਲਾ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਧੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾਕੀਆਂ ਚੰਦ ਰਹਾਲ ਸੇਵਕ ਸੇਵੈ ਕਰਮ ਚੜਾਉ ਭਿੰਨੀ ਰਹਿਣ ਜਿਨਾ ਮਨ ਚਾਉ
0: ਸਿੱਖੀ ਸਿੱਖਿਆ ਗੁਰ ਵਿਚਾਰ ਨੰਦਨੀ ਕਰਮ ਲੰਘਾਏ ਭਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਮੌਤ ਨੰਨ ਹਾਂ ਲੱਟੂ ਮਧਾਣੀਆਂ ਨਗਾ ਪੰਖੀ ਪਾਉਂ।

0: ਸਾਹ ਸੋਹੇ ਝਟ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ
1: ਬੰਦਨ ਬੰਦ ਪਵਾਏ ਸੋਏ ਪੈ ਕਿਰਤਨ ਤੈ ਸਭ ਕੋਏ ਨੱਚ ਨੱਚ ਸੇ ਚਲੇ ਸੇ ਰੋਏ ਉੱਠ ਨਾ ਜਾਈ ਸਿੱਧ ਨਾ ਹੋਈ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ।

ਕੋੜੀ ਨਾਮ ਤੇਰਾ ਨਿਰੰਕਾਰ ਹੈ ਨਾ ਲੈ ਨਿਰਕ ਨਾ ਜਾਈਏ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਆਪ ਗਵਾਈਏ ਜੇ ਲੋਹੇ ਚੰਗਾ ਆਪਣਾ ਕਰ ਪੁੰਨੋ ਨੀਤ ਸਧਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

0: ਦਾ ਪਹਿਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਭਵੈ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਚੈ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਪੁਜੈ ਦੇਣ ਕੈ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਹਾਰਾਂ ਭਾਵੇ ਕਾਰ
1: ਇੱਕ ਹੁੰਦਾ ਖਾਇ ਚਲੇ ਥਾ ਉਤਨਾ ਬਿਕਾਈ ਕਾਰ ਜਲ ਥਲ ਜੀਆ ਪੁਰੀਆ ਲੋ ਆਕਰ ਆਕਾ ਹੋਏ ਜੀ ਆਖਾਂ ਸੁ ਤੁਹਾਂ ਜਾਣਾ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਹਨ ਸਤਿ ਨਾਮ ਆਧਾਰ ਸਦਾ ਆਨੰਦ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ।

0: ਬੇ।
1: ਸਲੋਕ ਮਹੱਲਾ ਪਹਿਲਾ। ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੁੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ ਹਾਂ ਵਿੱਚ ਰੋਵੇ, ਹਾਂ ਵਿੱਚ ਪਰੀਐ ਹਾਂ ਵਿੱਚ ਧੋਵੇ, ਹਾਂ ਵਿੱਚ ਜਾਤੇ ਜਨਸੀ ਖੋਵੇ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੁੱਖ ਪੁੱਤੀ ਸਾਰਨਾ ਜਾਣਾ, ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤੋ ਪਾਇਆ, ਹਾਂ ਮੈਂ ਬੁਝੈ ਤਾਂ ਅੰਦਰ ਸੁਝੈ, ਗਿਆਨ ਵੀ ਹੋਣਾ ਹੱਥ ਹੱਥ ਲੁਝੈ, ਨਾਨਕ ਹੁਕਮੀ ਲਿਖੀਐ ਨੇ, ਜੇ ਹਾਵੇ ਖੈ ਤੇ ਹਾਵੇ ਇੱਕ ਮਹੱਲਾ ਦੂਜਾ,
0: ਹਾਂ ਮੈਂ ਇਹਾ ਜਾਤ ਹੈ, ਹਾਂ ਮੈਂ ਕਰਮ ਕਮਾਏ, ਹਾਂ ਮੈਂ ਬੰਦਨਾ ਫਿਰ ਜੋ ਨੀ ਪਾਏ, ਹਾਂ ਮੈਂ ਕਿੱਥੋਂ ਪਜਾ ਕਿੱਥਨ ਜਮੇ ਜਾਏ, ਹਾਂ ਮੈਂ ਦੀਰਘ ਰੋਗ ਹੈ ਦਾਰੂ ਵੀ ਸਮਾਏ, ਕਿਰਪਾ ਕਰ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਲੋ ਇਤ ਸੰਜਮ ਦੁੱਖ ਜਾਏ ਪੂਰੀ ਸਿਵ।

0: ਤੇ ਆਇਆ। ਉਨੀ ਮੰਦੇ ਪੈਰ ਨਾ ਰੱਖਣ ਕਰ ਸੁਖਰੀ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਦੇ ਨਾਲ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀਆਂ ਗੱਲਾਂ ਦੇਵੇ ਚੜੇ ਸੁਆਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ
1: ਗੁਰ ਅੰਮ੍ਰਿਤ।

0: ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾਂ ਖੇਤਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਜੇਰ ਜੁਗ ਪੂਜਾ ਖਾਣੇ ਸੇ ਜਹਾਂ ਸੋ ਮਿਤ ਜਾਣੇ ਨਾਨਕਾ ਆਸਰਾ ਮੇਰਾ ਜਨਤਾ ਨਾਨਕ ਜੰਤੋ ਪਾਏ ਕੈ ਸੰਭਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਾਸ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲਖਨੇ ਕਿਆ ਚੰਗਿਆਈਆਂ ਲੱਖੋ ਨਾ ਪ੍ਰਵਾਣ ਲਖ ਤਪੁਰ ਤੀਰਥਾਂ ਸਹਿ ਜੋਗ ਬੇਬਾਣ ਲਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾ ਜਿਨ ਕਰਤੇ ਕਰਨਾ ਕੀਆ ਲਿਖਿਆ ਆਮ ਜਾਣ।

0: ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਮਿਲੇ ਸੱਚ ਤਾਂ ਦਿਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨਮੁਖੀ ਜਿਨ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ।
1: ਆਸਾ ਮਹੱਲਾ ਚੌਥਾ।

ਪਹਿਲਾ ਪਹਿਲਾ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸੋਆ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾ, ਪੜੀਏ ਜੇ ਤੇ

0: ਹੋਰ ਹੋਮੈ ਚਕਣਾ ਚਾਕ ਮਹੱਲਾ ਪਹਿਲਾ।
1: ਜਗ ਜਗ ਪੜਿਆ ਤੇ ਤਾਕੜਿਆ, ਬਹੁ ਤੀਰਥ ਪਵਿਆ ਤੇ ਤੋ ਲਵਿਆ, ਬਹੁ ਭੇਖਿਆ ਦੇ ਦੁੱਖ ਦੀਆ, ਸੋ ਵਿਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਅੰਸ ਕਹਿ ਰੇ, ਬਸਤਰ ਨਾ ਪੈਰੇ ਐਂਸ ਕਹਿ ਰੇ, ਮੋੜ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ।
0: ਪੱਗ ਪੇ ਧਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖਨ ਦੇ ਪਤ ਗਵਾਈ, ਵਿਣ ਨਾ ਵੈ ਕਿਸ਼ਤਾਏ ਨਾ ਪਾਈ, ਰਹਿ ਬੇਬਾਣੀ ਮਣੀ ਮਸਾਣੀ, ਆਂਦਰਾ ਜਾਣੇ ਫਿਰ ਪਛਤਾਣੀ, ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ।
1: ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੈਂ ਤੇ ਨ ਕੇਵਲ, ਹਉ ਮੈਂ ਸ਼ਬਦ ਜਲਾਏ।

ਔੜੀ ਭਗਤ ਤੇਰੇ ਮਨ ਭਾਮ ਦੇ ਦਰਸੋਨ ਕੀਰਤ ਗਾਮ ਦੇ ਨਾਨ ਕਰਮਾ ਬਾਜੀ ਦਾ ਟੋਹ ਨਾ ਲੈਣੀ ਤਾਂ ਦੇ ਇੱਕ ਮੂਲ ਨਾ ਪੁੱਜਣੇ ਆਪਣਾ ਨੂੰ ਦਾ ਆਪ ਗਣਾਏ ਦੇ ਹੋਠ ਹੱਡੀ ਕਾ ਨੀਚ ਜਾਤ ਹੁਰ ਤੁਮ ਜਾਤ ਸਧਾਏ ਦੇ ਦਿਨ ਮੰਗਾ।

ਸਰੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਗਾ ਕੂੜ ਸੋਹਣਾ ਕੂੜ ਰੂਪਾ ਕੂੜ ਪਹਿਨਣਗਾ ਕੂੜ ਕਾਇਆ ਕੂੜ ਕੱਪੜ ਕੂੜ ਰੁਪਿਆ ਪਾਰ ਕੂੜ ਮੀਆ ਕੂੜ ਬੀਬੀ ਆਪ ਹੋਏਗਾ ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਵਾਰ ਕੂੜ ਮਿੱਠਾ ਕੂੜ ਮਾਂ ਕਿਉਂ ਕੂੜ ਡੋਬੈ ਕੂੜ ਨਾਲ ਖਾਣੇ ਬੇਨਤੀ ਤੁਰ ਬਾਜ ਕੂੜੋ ਕੂੜ।

ਮਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਲ ਛੱਡਿਓ ਹਿਕਮਨ ਅਲਖ ਧਿਆਈਏ ਫਲ ਤਵੇ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗੋ

0: ਨਾਨਕ ਪਾਹੇ ਬਾਹਰਾ ਕੂਰੇ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰੁਪਏ ਕੂੜੇ ਸੋਏ ਨਾ ਪਏ ਮਹੱਲਾ ਪਹਿਲਾ।
1: ਲਵ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਵਾ ਸਿਕਦਾਰ, ਕਾਮ ਨਿਮ ਸਭ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਤ ਹਿਕਮਤ ਉੱਜਲ ਸੰਜਿਤ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਖ ਦਵਾਰ, ਜਤੀ ਸਦਾ ਮੈਂ ਜੁਗਤ ਨ ਜਾਣ ਛੱਡ ਬਹਿ ਹਰ ਬਾਰ।
0: ਸਭ ਕੋ ਭੂਰਾ ਪੇ ਹੋਵੇ ਕੱਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ। ਵਜੀ ਵਜੀ

0: ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਾਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਰਿਹਾਉ। ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਾਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸ਼ੂਦਰ ਸਬਦੰ ਪ੍ਰਾਕਿਰਤਾ ਹੈ ਸਰਵ ਸਬਦੰ ਏਕ ਸਬਦੰ ਜੇ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਤਮਾ ਆਤਮਾ ਬਾਸ ਦੇ ਵਿੱਚ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਬੱਦਾ ਜਲ ਰੰਗ ਜਲ ਬਿਨ ਕੁੰਭ ਨਾ ਹੋ ਗਿਆਨ ਕਾ ਬੱਦਾ ਮਨ ਰੰਗ

ਪੌੜੀ ਪੜਿਆ ਹੋਵੇ ਗੁਣਗਾਰ ਤਾਂ ਮੀ ਸਾਧ ਨ ਮਾਰੀਐ ਜਿਹਾ ਕਾਲੇ ਕਾਲਣ ਚੇਵੇ ਹੋ ਨਾਮ ਪਚਾਰੀਐ ਐਸੀ ਕਲਾ ਨ ਖੇਡੀਐ ਜਿਤ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਮੋਹ ਚੱਲੇ ਸੋ ਅੱਗੇ।

भगत एहो मन ठहरावै, बलियो चराग अंधियार में सब काल उधरी।

ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਣਤ ਸਮਾਦ ਸ਼ਬਦ ਜਿਸ ਕੇਰੇ ਹੁਣ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤੇ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਸ਼ਿਦ ਸਿੱਧ ਕੋ ਰਿੱਧ ਮਿਲਾਇਓ ਪੂਰਨ ਪੋ ਮਨ ਠੋਰ ਬਸੋ ਰਸ ਬਾਸਣ ਸਿਓ ਜੋ ਦਹਿ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀਸਮ ਜਲਹਣ ਤੀਰ ਵਿਪਾਸ ਬਨਾਇਓ ਗਏ ਹੋ ਦੁੱਖ ਦੂਰ।

0: ਤੂੰ ਸਤਿਗੁਰੂ ਚਹੁੰ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋਏ ਅਗੰਮ ਨਿਗਮ ਉਦਰਣ ਜਰਾ ਜਮੈ ਅਰਵੈ ਗੁਰਮਰਦਾਸ ਥਿਰ ਥੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ ਅਗੰਤਕ ਬਦੇ ਨ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ
1: ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੇ ਦੁਖ ਸੰਸਾਰ ਖੋਵੈ ਗੁਰ ਨਵ ਨਿਦਰ ਜਾਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
2: ਸਤ ਤੀਰਥ ਸਤ ਇਸ਼ਨਾਨ ਅਰ ਭੋਜਨ ਪਾਉ ਸਚ ਸਦਾ ਸਤ ਪਾਖੰਤ ਸੋਹੈ ਸਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵ
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਘ ਸੋਭ ਕਹਿਤ ਮਝ ਸੋਧ ਜਿਸੇ ਦਹੀ ਭਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
4: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨੱਖ ਸਰਿਓ ਨੱਖ ਵਿਦਾਰ ਜਿਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜਿਓ ਸਤ ਸਚ ਸ੍ਰੀ ਨਿਵਾਸ ਆਦਿ

ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ। ਪੁਨ ਕੀਰਤਵੰਤ ਸਦਾ ਸੁਖ ਸੰਪਤ, ਹਿਰਦੇ ਅਰ ਸਿਧਨਾ ਛੋਡੈ ਸਥ। ਦਾਨ

पन दास सो आस जगत रे गुरु की पारस पे।

सत प्रगटे हो रब लोए दर्शन परस गुरु कै।

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਾਤ ਕਿਰਤ ਵਾਹ, ਜੁਗ ਜੁਗ ਫੇਰ ਵਟਾਈਆ ਗਿਆਨੇ ਬੁੱਝੇ ਤਾਹੇ, ਸਾਜੁਗ ਰਸਤੋਂ ਕਾ ਧਰਮ ਗਿਰਥ ਵਾਹੋ, ਤ੍ਰੇਤੈ ਰਤ ਤੈ ਕਾ ਜੁਰ ਗਿਰਥ ਵਾਹੋ, ਦੁਆਪਰ ਤਪੈ ਕਾ ਸਤ ਗਿਰਥ ਵਾਹੋ, ਕਲਯੁ ਰਥ ਕਨਕਾ ਕੂੜ ਗਿਰਥ ਵਾਹੋ। ਮਹੱਲਾ ਪਹਿਲਾ।
1: ਸ਼ਾਮ ਕਸ਼ਤਮ ਸਵਾਮੀ ਸਤਮਾ ਛਾ ਸਾਤ ਰਹੇ, ਸਭ ਕੁਛ ਸਤ ਸਮਾਵੈ, ਹਰੇਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂ ਨਾਇਲੇ ਪ੍ਰਾਚ ਜਾਇ, ਨਾਨਕ ਤੋਂ ਮੁਖ ਅੰਤਰ ਪਾਇ, ਜੁਜ ਮੈਂ ਜੋਤ ਸਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਾਇਆ, ਬਿੰਦਰਾ ਬਣ ਮੈਂ ਰੰਗ ਕੀਆ, ਕਲ ਮੈਂ ਵੇਦ ਅਥਰ ਬਣ ਹੁਆ, ਨਾਮ ਖੁਦਾਈ ਅਲੋ ਭਇਆ,
0: ਨੀਲ ਬਸਤਰ ਨੇ ਕੱਪੜੇ ਪਹਿਰੇ, ਤੁਰਕ ਪਠਾਣੀਆਂ ਮਲਕਿਆ, ਚਾਰੇ ਵੇਦ ਹੋਏ ਸੱਚਿਆਰ, ਪੜੈ ਗੁਣੈ ਤਿੰਨ ਚਾਰ ਵਿਚਾਰ, ਪਾਉ ਭਗਤ ਕਰਨੀ ਸਦਾਏ,
1: ਤਾਉ ਨਾਨਕ ਮੁਖ ਅੰਤਰ ਪਾਏ, ਪੌੜੀ

ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ।

0: ਆਤੇ ਦੀਰਘ ਆਤਮੁੱਚੇ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫਲ ਬਖ ਬਖੇ ਕਮਨਾ ਆਵੇ ਪਤ ਮਿਟ ਨਿਵੇ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲਿਆ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ ਜਰ ਦਿਖ ਸੁਧ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗਲ ਸਮਾਦੰ ਮੁਖ ਛੋਟ ਵਿਖੋ ਖੰਸਾਰੰ ਹੈ ਪਾਂ ਤਿਆਲ ਵਿਚਾਰੰ ਗਲ ਬਾਲਾ ਤਿਲਕ ਲਲਾਟੰ ਦੋ ਤੋਤੀ ਬਸਤ੍ਰ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚਿਉ ਕਰਮੰ ਕਉ ਨਾਨਕ ਨਿਸ਼ਚਿਉ ਧਿਆਵੈ ਵਿਣ ਸਤਿਗੁਰ।

0: ਜਤ ਗੰਢੀ ਸਤ ਵਟ ਇਹੋ ਜਨੇਵ ਜੀ ਕਹਾਈ ਤਾਂ ਭਾਂਡੇ ਕਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕਣ ਚੜਾਈਆਂ ਗੁਰੂ ਬ੍ਰਹਮਣ ਥਿਆ ਉਹ ਮੂਹ ਚੜਤੇ ਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਗਾਲ ਲੱਖ ਗਈਆਂ ਪਹਿਨਾ ਮੀਆਂ ਰਾਤ ਦੀ ਨਸਤੀ ਨਾਲ ਥੱਕ ਪਾਉ ਕੱਤੀ ਹੈ ਬਾਮਣ ਵੱਟੇ ਆਏ ਕੋਈ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਓਏ ਪੁਰਾਣਾ ਸੁੱਟੀ ਹੈ ਪੇਪਰ ਪਾਈਆਂ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੰਗ ਹੋਵੇ ਜੋਰ ਮਹੱਲਾ ਪਹਿਲਾ
0: ਲਾਏ ਮੰਨਿਆ ਪੱਤ ਉਪਜੇ ਸਾਲ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੇਂ ਤਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਪੇ ਵਤੈ ਵੜਤਾ ਗੇ ਅਵਰਾ ਕਰਤੈ ਲੈ ਪੜ ਕਰੇ ਵੀ ਆਉ ਕੜਕਾ ਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਵੇੜਾ ਮਨ ਅੰਧਾ ਨਾ ਉਸ ਜਾਨ ਪੌੜੀ ਸਾਹਿਬ ਵਜਾਇਆ ਕਿਰਪਾ ਕਰੇ ਸਹਾਇਤਾ ਕਰਾਈ ਸੀ ਸੋ ਸੇਵਕ ਸੇਵਾ ਕਰੀ।

0: ਸੀ।
1: ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਨਾ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਚਿੰਦੇ।

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ

ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ

ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਐਸੇ ਦੀਨ ਦਇਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਸੱਤਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਅਵਤਾਰ ਧਾਰਿਆ, ਤਿਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ, ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ, ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰ ਜੀ ਮਿਹਰਾਮਤ ਕਰਨੀ

ਵਤ ਸਾਧ ਸੰਗਤ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ, ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲਾ ਕਰਨੀ, ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਬੇਅੰਤ ਸੰਗਤਾਂ

ਧੰਨਾ ਧੰਨਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ, ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ

0: ਮਹੱਲਾ ਪਹਿਲਾ ਗਊ ਬ੍ਰਹਮਣ ਕਉ ਕਰ ਲਾਵਾ ਗੋਬਰ ਧਰਨ ਨਾ ਜਾਏ। ਧੋਤੀ ਟਿੱਕਾ ਤੈ ਜਪ ਮਾਲੀ ਧਨ ਮਲੇਛਾ ਖਾਈ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਪਾਏ। ਛੋਡੇ ਲੈ ਪਾਖੰਡਾ ਨਾਮ ਲੈ ਜਾਏ ਤਰੰਦਾ ਮਹੱਲਾ ਪਹਿਲਾ।
1: ਮਾਨਸ ਖਾਣਾ ਕਰੇ ਨਿਵਾਨ ਸ਼੍ਰੀ ਮਗਾਨ ਤਿਲ ਗਲਤਾ ਤਿਲ ਕਰ ਬ੍ਰਾਹਮਣ ਪੂਰੇ ਨਾ ਤੁਨਾ ਪਿਆਵੇ ਹੋਈ ਸਾਥ ਉੜੀ ਰਾਸ ਕੁੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ।
0: ਮੱਥਾ ਟਿੱਕਾ ਤੇੜ ਧੋਤੀ ਕਾਂ ਖਾਈ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।
1: ਦੇ ਕੇ ਚੌਕਾ ਕੱਟੀ ਕਾਰ ਉਪਰੇ ਆਏ ਬੈਠੇ ਕੁੜਿਆ ਮਤ ਪਿੱਟਾ ਬੇ ਮਤ ਪਿੱਟਾ ਇਹ ਅੰਨ ਸਾਡਾ ਫਿੱਟਾ ਤਨ ਫਿੱਟਾ ਫੇੜ ਕਰੇਨ ਮਨ ਜੂਠਾ ਚੁਲੀ ਭਰੇਨ ਕੌ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਧਿਆਈਐ ਪੌੜੀ।

0: ਇੱਕ ਨਾ ਪਾਇਦਾ, ਇੱਕ ਨਾ ਪਾਇਦਾ।
1: ਪੌੜੀ ਚ ਤੇਂਦਰ ਸਭ ਕੋ ਵਿਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੜੋ ਵੜਾ ਵੜ ਵੇਦਨੀ ਸਿਰਾ ਸਿਰ ਧੰਦੇ ਲਾਏਂਦਾ, ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ। ਦਰ ਮੰਗਣ

0: ਅੱਗੇ ਵਸਤ ਸਜਾਣੀ ਅਖਤਰੀ ਚੋਰ ਕਰੇ ਵੱਡੀ ਹੱਦ ਲਾਲ ਕੇ ਮੁਸਫੇ ਕਰੇ। ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋ ਸਿਰਨਾਵਣੀ ਆਵੇ ਮਾਰੂਮਾ ਜੂਠਾ ਜੂਠਾ ਮੁਖ ਵਸੈ ਨਿਤ ਤੋਂ ਇੱਕ ਵਾਰ ਸੂਚੇ ਰਾਖੀਐ ਬੈਨ ਜੇ ਪਿੰਡਾਂ ਤੋਂ ਸੋਚੇ ਸਹੀ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੁਰ ਪਲਾਂ।

0: ਇਨ ਨਾਨਕ ਸਤਿਗੁਰ ਪੂਜਿਆ ਇਨ ਹਰ ਪੂਜ ਕਰਾਵਾ ਪੂਜ ਕਰਾਵਾ ਕਰਾਵਾ
1: ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣ ਅਨਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਸੂਤ ਕਿਉਂ ਕਰ ਰੱਖੀਏ ਸੂਤਕ ਪਵੈ ਰਸੋਏ ਨਾਨਕ ਸੂਤਕ ਏ ਬਣਾ ਉਤਰੈ ਗਿਆਨ ਉਤਾਰੈ ਤੁਹੇ ਮਹੱਲਾ ਪਹਿਲਾ
0: ਮਨ ਕਾ ਸੂਤਕ ਰੂਪ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰਤਨ ਰੂਪ ਕੰਨੀ ਸੂਤਕ ਕੰਨ ਪਹਿਲਾ ਤਬਾਰੀ ਖਾਏ ਨਾਨਕਾਂਸਾ ਆਦਮੀ ਬੱਧੇ ਜਮਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤਕ ਬ੍ਰਹਮ ਹੈ ਦੂਜੇ ਲੱਗੇ ਜਾਏ ਜਮਣ ਮਰਣਾ ਹੁਕਮ ਹੈ ਭਾਵੇਂ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ ਨਾਨਕ ਜੀ।

0: ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਆਪ ਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਸਪਣਤ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਗੱਡੀਆਂ ਵਰਿਆਈਆਂ
1: ਸਿੱਖਾ ਮਨ ਹਰ ਪ੍ਰੀਤ ਹੈ।

0: हर टोटना आवे हर पुन के हर पुन केरी।
1: ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਕਰ ਗਿਓਨ ਸੁੱਚਾ ਕੇ ਰੱਖਿਓ ਕੋ ਨਾ ਭੇਟੋ ਜਾਏ ਸੁੱਚਾ ਹੋਏ ਕਹਿ ਜੇਵੇ ਆ ਲੱਗਾ ਪੜਨ ਸਲੋ ਕੋਤੀ ਸਜਾਈ ਸਕਿਆ ਕਿਸੇ ਹੋ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਤੁਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉੱਚਰੇ ਬਿਨ ਨਾਮੈ ਰਸ ਖਾਵੇ ਨਾਨਕ ਏਵੇ ਜਾਣੀਏ
0: ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਪੁਜੈ ਪੰਡੈ ਬਾਜ ਨ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ
1: ਜਿਤ ਮੁਖ ਸਦਾ ਸਲਾਹੀ।

0: ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਏ ਮੂਰਖੇ ਨਾਲ ਨਾ ਲੁਜੀਏ
1: ਗੁਰਸਿੱਖਾਂ ਮਨ ਵਧਾਈਆਂ।

0: ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅਦਰੋ ਝੂਠੇ ਪੈਜ ਬਾਦ ਦੁਨੀਆ ਅੰਦਰ ਫੈਲ, ਅੜਸੜ ਤੀਰਥ ਜੇ ਨਾ ਵੈ ਉਤਰੈ ਨਾ ਹੀ ਮੈਣ, ਜਿਨ ਪਟ ਅੰਦਰ ਬਾਰ ਗੁੱਦੜ ਤੇ ਪਲੇ ਸੰਸਾਰ, ਤਿੰਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ,
0: ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਘੇਰੀ ਬਾਤ ਸੱਚੇ ਨਾ, ਦਰਬਾਰ ਉੱਪਰ ਖਰਚ ਮੰਗਾ ਜਬੈ ਦੇਤਾ ਖਾਏ, ਦੀਵਾਨੇ ਕੋ ਕਲਮਿਕਾ ਹਮਾ ਤੋ ਮਾਮੇ
1: ਦਰ ਲੈ ਲਿਖਾ ਦਰ ਲੈ ਲਿਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਹਲੇ ਆਪੇ ਕੀਤਾ ਤਾਰੀਏ ਦੇਖੇ ਕੀਤਾ ਆਪਣਾ।

ਪ੍ਰਾਣ ਹੈ ਸਾਹਿਬ ਮਨੋ ਵਿਚਾਰੀਏ ਆਪਣਾ ਤੇ ਆਪਣਾ ਆਪ ਹੀ ਕਾਲ ਸਵਾਰੀਏ ਕਾਲ ਸਵਾਰੀਏ ਕਾਲ ਸਵਾਰੀ

तन पिता तन तन को तन तन सो

ਤੇ ਹਪਸ ਢਲੀਏ ਕਿਸ ਲਾਹੇ ਉੱਪਰ ਕਹਲੀਏ ਕਿਸ ਲਾਹੇ ਉੱਪਰ ਕਹਲੀਏ।

0: ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਕਿਸਮਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਖ ਚ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜਿਉ ਸੋ ਗੁਐ ਮੌਕਾ ਕਹਿਆ ਵਾ ਉਹ ਬੀਜਾ ਬਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਰਨਾ ਵੈਰਾ ਜੇ ਹਾਂ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਮਹੱਲਾ ਦੂਜਾ
0: ਵਸਤੂ ਅੰਦਰ ਵਸਤੂ ਮਾਵੈ ਦੂਜੀ ਹੋਵੇ ਪਾਸ ਸਭ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣਾ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਬੜਾ ਰੂਸਿਓ ਨਾ ਪਾਣੀ ਅੰਦਰ ਲੀਕ ਜੋ ਤਿਸਦਾ ਥਾਉ ਨ ਥਿਓ ਮਹੱਲਾ ਦੂਜਾ
0: ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅਚੰਗੀ ਕਰੇ
1: ਦੂਜੀ ਪੀਵੇ ਰਾਸ ਪੌੜੀ ਚੱਕ ਲੱਗੇ ਚੱਕਰੀ

जिन हर नाम प्यारा जिन हर से ती मन मारिया सब दुष्ट जख मारिया।

0: ਪੌੜੀ ਨਾਨਕ ਅੰਤ ਨ ਜਾਪਨੀ ਹਰ ਤਾਂ ਕੇ ਪਾਰਾਵਾ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨ ਗਲੀ ਜੰਜੀਰੀ ਇੱਕ ਤੁਰੀ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਕਰੀ ਪੁਕਾਰ ਨਾਨਕ ਕਰਨ ਜਿਨਕੀ ਫਿਰ ਤੁਸੀਂ ਹੀ ਕਰਨੀ ਸਾ
1: ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰੀ ਹਰਿ

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਲ ਉੱਪਰ ਰਹਿਣ ਚੜੇ।

0: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਰ ਛੱਤ
1: ਬੜੀ ਵੱਡੀ ਹੋਵਟ ਅਪਾਰ ਤੇਰਾ ਮਰਤਬਾ ਰੰਗ ਰੰਗੇ ਨੇ ਕਿੰਜ ਆਪਣਾ ਕਰਤਵਾ ਜੀ ਅੰਦਰ ਜੀ ਉਹ ਸਭ ਕੀ ਜਾਣਦਾ ਸਭ ਕੀ ਤੇਰੇ ਬਸ ਤੇਰਾ ਕਰਤਾ

0: ਬੜੀ ਵੱਡੀ ਹੈ ਵੱਡਾ ਪਾਰ ਤੇਰਾ ਮਰਤਬਾ ਰੰਗ ਪਰਾਂਗਿਆ ਨੇਕ ਨਾ ਜਾਪਣ ਕਰਤ ਬਾਜੀ ਅੰਦਰ ਜੀਓ ਸਭ ਕੁਝ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਅੱਗੇ ਬਿਨਵਤਾ
1: ਸਰੋਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਵਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈ ਵਾਚਾ ਧਰਮਿਆਂ ਦੂ ਕਰਮੀ ਆਪੋ ਆਪਣੀ।

ਵੈਂਦਨੋ ਸਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਐ ਘਰ ਨੌ ਨਿਧਿ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਾਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਆਵੇ। ਚਿੱਤ ਆਵਣ ਕਾ ਸਦਕਾ ਸਰਵ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੁਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਸਗਲੇ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ। ਆਨੰਦ ਪਾਇਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਨਸ ਵੰਨੋ ਕਿਲ ਵਿਖੋ, ਕਰਤਾ ਕਰੀ ਆਇਆ। ਨਸ ਵੰਨੋ ਕਿਲ ਵਿਖੋ,

ਭਾਈ ਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਅਵਤਾਰ ਧਾਰਿਆ। ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸ਼ਾਮ ਨੂੰ ਬੇਅੰਤ ਸੰਗਤਾਂ ਦੀਪਮਾਲਾ ਕਰ ਰਹੀਆਂ ਹਨ। ਸਤਿਗੁਰੂ ਜੀ ਓ ਨਿਰਾਮਤ ਕਰਨੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ। ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛੜਾਏ ਹਰ ਸਤਿਗੁਰ ਮੇਲੋਹ ਦਇਆ ਕਰ ਜਨ ਨਾਨਕ ਧੋਵੈ ਪਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਹੋਂ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ ਜੋਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਅਕਿਰਤ ਕਾਨ ਮੈਂ ਕੋ ਨ ਰਖੰਦਾ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਦਰਸਨ ਪਿਆਸੀ ਦਿਨ ਸੁਰਾਤ ਚਿਤ ਬਹੁ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ

अमृत एक निदाना

0: ਸਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ ਲਾਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: जगत दे भले लई संसार विच आए अनेकां दा उधार कीता। महापुरख धन बाबा आनंद सिंह जी महाराज कहा करदे सन कि कोई आकाश मंडल दे तारियां दी गिणती तां कर सकदा है, पर जितने गुरु नानक ने तारे हन उन्हां दी कोई गिणती नहीं कर सकदा। पशु प्रेत मुगत को तारे पाहन पार उतारे। भाई बाले वाली साखी विच जन्म साखी विच बुटंतर देश दी साखी आउंदी है, जिनूं अज पुंतर करके कहा जांदा है। धन गुरु नानक पातशाह संसार नूं तारदे होए जदों पुंतर पहुंचे हन, ਇਹ ਕੁੱਲੂ ਵਾਲੀ ਰੋਡ ਤੇ ਆਉਂਦਾ ਹੈ, ਜਿੱਥੇ ਸਾਰੀ ਪ੍ਰਜਾ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਜੁੜੀ। ਉੱਥੇ ਇਸ ਦੇਸ਼ ਦਾ ਰਾਜਾ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਕੀਮਤੇ ਹੀਰੇ ਮੋਤੀ ਜਵਾਹਰਾਤ ਹੋਰ ਪਦਾਰਥ ਬਹੁਤ ਸਾਰੇ ਗੁਰੂ ਨਾਨਕ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਰਾਜਨ ਇਹ ਪਦਾਰਥ ਸਾਡੇ ਕਿਸੇ ਕੰਮ ਨਹੀਂ, ਜੇ ਤੂੰ ਇਹਨਾਂ ਨੂੰ ਸਫਲ ਕਰਨਾ ਚਾਹੁੰਦਾ ਹੈ ਨਾ ਤਾਂ ਇਹ ਸਾਰੇ ਦੇ ਸਾਰੇ ਗਰੀਬਾਂ ਵਿੱਚ ਵੰਡ ਦੇ। ਵਿਚਾਰਨ ਕਰੋ ਸ੍ਰੀ
1: ਵਾਹਿਗੁਰੂ ਜੀ।
0: ਸਤ ਵਚਨ ਕੀਤਾ ਰਾਜੇ ਨੇ ਤੇ ਫਿਰ ਬੇਨਤੀ ਕੀਤੀ ਗਰੀਬ ਨਿਵਾਜ, ਆਪ ਨਿਰੰਕਾਰ ਦਾ ਰੂਪ ਹੋ, ਮੇਰੇ ਦੇਸ਼ ਵਿੱਚ ਕੇਵਲ ਚਾਵਲ ਹੀ ਹੁੰਦੇ ਹਨ ਜਾਂ ਪਸ਼ਮੀਨਾ ਹੁੰਦਾ, ਤੇ ਤੁਹਾਡੀ ਮਿਹਰ ਹੋ ਜਾਏ, ਕਿਰਪਾ ਹੋ ਜਾਏ ਤਾਂ ਇੱਥੇ ਅੰਨ ਵੀ ਹੋ ਸਕਦਾ। ਮਹਾਂਪੁਰਖਾਂ ਲਈ ਕਿਹੜੀ ਵੱਡੀ ਗੱਲ ਹੈ, ਉਹ ਰੇਖ ਵਿੱਚ ਮੇਖ ਵੀ ਮਾਰ ਸਕਦੇ ਹਨ ਤੇ ਸਾਰੀ ਪ੍ਰਜਾ ਸੁਖੀ ਹੋ ਜਾਵੇਗੀ। ਇੱਥੇ ਕਣਕ ਨਹੀਂ ਹੁੰਦੀ, ਹੋਰ ਕੋਈ ਪਦਾਰਥ ਨਹੀਂ ਹੁੰਦਾ, ਨਾ ਹੀ ਕਪਾਹ ਹੁੰਦੀ ਹੈ। ਆਪ ਕਿਰਪਾ ਕਰੋ ਮੇਰੇ ਦੇਸ਼ ਤੇ, ਜਿੱਥੇ ਸਾਰੇ ਸੰਸਾਰ ਦਾ ਭਲਾ ਕਰਨ ਆਏ ਹੋ, ਮੇਰੇ ਤੇ ਵੀ ਕਿਰਪਾ ਕਰੋ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਰਾਜੇ ਦੀ ਭਾਵਨਾ ਸਿੱਧਕ ਪਿਆਰ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਰਾਜਨ ਤੇਰੀ ਨਗਰੀ ਵਿੱਚ ਭਾਈ ਫਸਲ ਵੀ ਬਹੁਤ ਹੋਵੇਗੀ, ਕਪਾਹ ਵੀ ਬਹੁਤ ਹੋਵੇਗੀ, ਔਰ ਜਿੱਥੇ ਇਹ ਦਾਤਾਂ ਹੋਣਗੀਆਂ ਉੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹੋਣਗੀਆਂ ਤੇਰੇ ਰਾਜ। ਇੱਥੇ ਜੋ ਵੀ ਕੋਈ ਰਹਿਣ ਵਾਲਾ ਹੋਵੇਗਾ ਕਦੇ ਧਨ ਦੌਲਤ ਪਦਾਰਥਾਂ ਤੋਂ ਵਾਂਝਿਆ ਨਹੀਂ ਰਹੇਗਾ, ਕਿਸੇ ਗੱਲ ਦੀ ਉਸਨੂੰ ਤੋਟ ਨਹੀਂ ਆਵੇਗੀ, ਸਾਰੇ ਹੀ ਸੁਖੀ ਵਸਣਗੇ। ਇਹ ਵਰਦਾਨ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੇ ਫਿਰ ਇੱਕ ਸ਼ਰਤ ਵੀ ਮਨਾਈ, ਆਖਿਆ ਰਾਜਨ ਵੈਦਾ ਕਰ ਕਿ ਧਰਮਸ਼ਾਲਾ ਬਣਵਾਓ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪ ਵੀ ਸਿਮਰਨ ਵਿੱਚ ਜੁੜਿਆ ਕਰ ਤੇ ਪ੍ਰਜਾ ਨੂੰ ਵੀ ਨਾਲ ਜੋੜਿਆ ਕਰ। ਦਿਨ ਰਾਤ ਆਪਣੇ ਮਾਲਕ ਦੀ ਆਰਾਧਨਾ ਕਰੇਗਾ, ਤੇਰੀ ਪ੍ਰਜਾ ਨੂੰ ਲੋਕ ਦੇ ਸੁੱਖ ਵੀ ਮਿਲਣਗੇ, ਪਰਲੋਕ ਦੇ ਸੁੱਖ ਵੀ ਮਿਲਣਗੇ। ਉਚਾਰਨ ਕਰੋ ਸ੍ਰੀ। ਇਹ ਵਰਦਾਨ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਇਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਤੁਰਦੇ ਤੁਰਦੇ ਮਨੀ ਕਰਨ ਪਹੁੰਚੇ। ਬੜੇ ਰੰਗ ਲਾਏ ਆਪਨੇ ਇੱਥੇ, ਅੱਜ ਵੀ ਉਹ ਚਸ਼ਮਾ ਮੌਜੂਦ ਹੈ ਜਿੱਥੇ 8-9 ਫੁੱਟ ਜਲ ਉਬਲ ਕੇ ਉੱਪਰ ਜਾ ਰਿਹਾ ਔਰ ਹਜ਼ਾਰਾਂ ਸੰਗਤਾਂ ਪਹੁੰਚਦੀਆਂ ਹਨ। ਜਿਤਨੇ ਤੱਕ ਉਹ ਪੰਗਤਾਂ ਲਾ ਕੇ ਬੈਠਦੀ ਹੈ ਸੰਗਤ, ਪਤਲਾਂ ਵਰਤਾਈਆਂ ਜਾਂਦੀਆਂ ਹਨ। ਇਤਨੀ ਦੇਰ ਵਿੱਚ ਹੀ ਚਾਵਲ ਪ੍ਰਸ਼ਾਦੇ ਸਬਜ਼ੀਆਂ ਇਤਨੀ ਦੇਰ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ, ਕਿਉਂਕਿ ਮਨੀ ਕਰਨ ਇਸੇ ਲਈ ਨਾਮ ਰੱਖਿਆ ਨਾ। ਮਨੀ ਕੋਲ ਹੋਵੇ ਤੇ ਜੋ ਕੁਝ ਮਰਜ਼ੀ ਹੈ ਉਹਦੇ ਕੋਲੋਂ ਮੰਗ ਲਈਏ ਤੇ ਝੱਟ ਮਿਲ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। सात संगत बोलो श्री। महापुरख पूर्ण ब्रह्म ज्ञानी नारायण हरि जी जिन्हों का जन्म कैमलपुर का सी और बचपन में ही आपनू भगती भाव दे नाल बड़ा प्यार सी। घर वालों कोई धन दौलत की प्रतिष्ठा की कमी नहीं सी, पर एक लेश मात्र भी उन्होंने माया का रंग नहीं चढ़िया, हमेशा नाम का ही रंग चढ़िया रहा। दास नू कई बार उन्होंने दर्शन प्राप्त होए, जितना जितना समा भी बैठना, कोई दुनियावी गल नहीं करनी, सदा गुरबाणी की विचार करनी, परमार्थ की गल करनी और कहना भाई ये श्वास अमोलक जा रहे हैं, इन्हों जप जप के सफल कर लो, उच्चारण करो श्री वाहिगुरु, क्योंकि राम जो दाता मुक्त को संत जपावे नाम। जिथे आपने श्री अमृतसर विखे सेवा की, सचखंड हजूर साहब विखे सेवा की, होर सारे सतगुरां दे पवित्र तीर्थां ते सेवा की, उतों रमणन करते हुए जदों मणिकरण की धरती ते पहुंचे तां आकाशवाणी हुई कि महापुरखो इत्थे गुरु नानक ने चरण पाए हन ते तुसी ओ अस्थान इत्थे कैम करना है। जदों ऐसी आकाश बाणी आप दे कन्ना विच पई तां फिर बैठ गए, इतना सिमरन भजन आए गए दी सेवा जो कुछ भी कोल होना, पहले आए स्थिति नूं रजाउणा अपनी कोई चिंता ही नहीं, भोजन मिलिया नहीं मिलिया, बेपरवाह सदा रंग हर के जां को पाख स्वामी, हर वेले नाम दे रंग विच तरते रहना। सब तो पहला आपने जो शिवजी कुंड है वो मंदिर बनवाया, क्योंकि भगवान शिवजी भी कई हजार वर्ष इतिहास में लिखा है कि कई हजार वर्ष इत्थे आप ठहरे हन, तपस्या कीती है, वो भी मंदिर गुरुद्वारा साहब दे बिल्कुल नाल है। पहला मंदिर बनवाया ते फिर हरि मंदिर बनवाया, धन गुरु ग्रंथ साहब महाराज का प्रकाश किया, गुरुद्वारा साहब आरंभ किया। कई दोखी भी सन, जतन करते सन भई इतने गुरु घर गुरु का द्वार ना बने, कई ने सीना जोरी भी की, बाबा जी ने आप बनवाना शुरू करना, ते विरोधियों ने निंदकों ने आके तोड़ जाना, ते फिर जदों वो तोड़ रहे होंदे सी ना ते बाबा जी ने हाथ जोड़ के एक बेनती करनी, गुरमुखो तुसी भी उस भगवान की ड्यूटी दे रहे हो, मैं भी उस भगवान दे दर दा कुकर हाँ, सेवादार हाँ, तुसी अपनी ड्यूटी निभा रहे हो, मैं अपनी ड्यूटी निभा रहा, इसलिए एक कृपा जरूर करना भई जांदी वेरी गुरु का लंगर जरूर छक के जाना, उच्चारण करो श्री वाहिगुरु। बाबा जी ने दीवारां बनाउनियां ते उन्होंने ढा जानियां ते हाथ जोड़ के चरनी हाथ ला के भी उन्होंने लंगर छका के तोरना, जितनी को उन्होंने शर्म आदी होएगी आप ही अंदाजा ला सकते हो। अखीर आके उन्होंने जदों महापुरखां दियां अजमतां वेखियां, सच दा प्यार विचार वेख्या के उन्हां दी निगाह वे दित्ता भाई कुदरत के सब बंदे, कोई दूसरा पासदा ही नहीं उन्होंने, सारे ही उस निरंकार का परिवार पासते हैं, तो जितने विरोधी सन महापुरखों के चरणी आ लगे ते बाबा जी ने सेवा फिर जिथे गुरु नानक ने चरण छुहाए सी ना, जिथे बाबा पैर धरे फिर बड़े सुंदर अस्थान बनाए। और बाबा जी क्या करते सन भाई इतिहास में यह भी आता है कि कलगीधर पातशाह धन गुरु गोबिंद सिंह सच्चे पातशाह जी ने भी इत्थे ही आके चरण टिकाए हैं, और वह कुंड अज भी मौजूद है जिथे मरदाने ने प्रसादे पकाए सी, गुरु ने आख्या सी गुरु नमित कढ़ ते फिर वेख किवें भोजन तैर के उपर आउंदे हन, उच्चारण करो श्री वाहिगुरु। ओ अस्थान जिथे हर वेले सिमरन भजन कीर्तन दियां लड़ियां पाठां दियां लड़ियां हर वेले परवाह चल रहा है, ਜਦੋਂ ਜਾ ਕੇ ਦਰਸ਼ਨ ਕਰੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅਰਸ਼ਾਂ ਤੋਂ ਫਰਸ਼ਾਂ ਤੇ ਆ ਕੇ ਬੇਕੁੰਠ ਬਿਰਾਜਮਾਨ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਤੋ ਇਸ ਲਈ ਕੁਦਰਤ ਖੇਲ ਰਚਾਏ, ਇਹ ਕੁਦਰਤ ਨੇ ਜਿੱਥੇ ਐਨੀਆਂ ਨਜ਼ਾਰੇ ਇਤਨੇ ਰੰਗ ਭਾਗ ਇਸ ਇਲਾਕੇ ਨੂੰ ਲਾਏ, ਉੱਥੇ ਫਿਰ ਮਹਾਂਪੁਰਖਾਂ ਦੀ ਡਿਊਟੀ ਲੱਗ ਗਈ ਦਰਗਾਹੀ, ਭਈ ਤੁਸੀਂ ਵੀ ਭਾਈ ਜਿੱਥੇ ਗੁਰੂ ਨਾਨਕ ਨੇ ਚਰਨ ਟਿਕਾਏ ਹਨ ਇਹ ਧਰਤੀ ਸੋਨੇ ਦੀ ਕਰ ਦੇਣੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੱਜ ਲੱਖਾਂ ਸੰਗਤਾਂ ਉੱਥੇ ਜਾ ਕੇ ਗੁਰੂ ਕਾ ਲੰਗਰ ਛਕਦੀਆਂ ਹਨ, ਗੁਰੂ ਕਾ ਨਾਮ ਜਪਦੀਆਂ ਹਨ, ਔਰ ਹਰ ਵੇਲੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿੱਥੋਂ ਜਿੱਥੋਂ ਵੀ ਕੋਈ ਭੁੱਲਿਆ ਭਟਕਿਆ ਇੱਥੇ ਪਹੁੰਚਦਾ ਉਹਦਾ ਮਨ ਜੁੜ ਜਾਂਦਾ। ਇਸ ਲਈ

ਆਪ ਹੀ ਕਈ ਵਾਰਾਂ ਬਚਨ ਕਰਿਆ ਕਰਦੇ ਸਨ ਵਾਹੀ ਗੁਰਦੁਆਰਾ ਸਾਹਿਬ ਦੀ ਸੇਵਾ ਜੋ ਨਿਰੰਕਾਰ ਨੇ ਸਾਨੂੰ ਲਾਈ ਹੈ ਇਹ ਜਦੋਂ ਵੀ ਸੰਪੂਰਨ ਹੋ ਜਾਏਗੀ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਦੇਣਾ ਦਰਗਾਹ ਨੂੰ ਚਲੇ ਜਾਣਾ ਤੋਂ ਇਵੇਂ ਹੀ ਹੋਇਆ ਜਦੋਂ ਇਹ ਸੇਵਾ ਮੁਕੰਮਲ ਹੋ ਗਈ ਸੰਗਤਾਂ ਲਾਹਾ ਖੱਟਣ ਲੱਗੀਆਂ ਤਾਂ ਅੰਮ੍ਰਿਤ ਵੇਲੇ 3 ਵਜੇ ਸੰਤ ਨਾਰਾਇਣ ਹਰੀ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜਾ ਖੜੋਤੇ ਜਲ ਦੇ ਵਿੱਚ ਤੇ ਅਡੋਲ ਉੱਥੇ ਹੀ ਪੰਜ ਭੂਤਕ ਸਰੀਰ ਤਿਆਗ ਦਿੱਤਾ ਇੰਜ ਤਿਆਗਿਆ ਜਿਵੇਂ ਸੱਪ ਕੁੰਜ ਲਹਾ ਦਿੰਦਾ ਸਰੀਰ ਨਾਲੋਂ ਉਚਾਰਨ ਕਰੋ ਸ੍ਰੀ ਕਿਤਨਾ ਸਮਾਂ ਬੀਤ ਗਿਆ ਮਹਾਂਪੁਰਖ ਹਿੱਲੇ ਜੁੱਲੇ ਨਹੀਂ ਤੇ ਜਦੋਂ ਫਿਰ ਪਿਆਰ ਵਾਲੀਆਂ ਰੂਹਾਂ ਨੇ ਸੇਵਕਾਂ ਨੇ ਜਾ ਕੇ ਹੱਥ ਲਾਇਆ ਤਾਂ ਉਹਨਾਂ ਦੀ ਆਤਮਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਬਿਰਾਜੀ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਪੁੱਤਰੀ ਜੋ ਸੰਤ ਦੇਵਾਂ ਜੀ ਹੈ ਔਰ ਪਹਾੜੀਏ ਲੋਕ ਤਾਂ ਬਹੁਤ ਕੁਝ ਸਮਝਦੇ ਹਨ ਦੁਰਗਾ ਦਾ ਖਿਤਾਬ ਦਿੰਦੇ ਹਨ ਉਸਨੂੰ ਸਤਿਕਾਰ ਕਰਦੇ ਹਨ ਉਹ ਇਸ ਵੇਲੇ ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ ਹਨ ਸ੍ਰੀ ਰਾਮ ਜੀ ਸੇਵਾ ਕਰ ਰਹੇ ਹਨ ਹੋਰ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚ ਕੇ ਸੇਵਾ ਨਿਭਾਉਂਦੀਆਂ ਹਨ ਪਾਠਾਂ ਦੀ ਲੜੀ ਕੀਰਤਨ ਦੇ ਪ੍ਰਵਾਹ ਹਰ ਵੇਲੇ ਗੁਰੂ ਕੇ ਲੰਗਰ ਹਰ ਵੇਲੇ ਚੱਲਦੇ ਰਹਿੰਦੇ ਹਨ ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਚਰਨ ਟਿਕਾਏ ਫਿਰ ਰਹਿੰਦੀ ਦੁਨੀਆਂ ਤੱਕ ਭਾਈ ਅਨੇਕਾਂ ਦਾ ਉਧਾਰ ਹੁੰਦਾ ਰਿਹਾ ਹੋ ਰਿਹਾ ਔਰ ਰਹਿੰਦੀ ਦੁਨੀਆਂ ਤੱਕ ਹੁੰਦਾ ਹੀ ਰਹੇਗਾ।

0: ਵਾਹਿਗੁਰੂ ਜੀ ਕਾ
1: ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

ਦੇਖਤ ਹੈ ਪਰ ਦੇਤ ਨਾ ਹਾਰੇ। ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ ਕਾਗੇ ਕੋ ਡੋਲਤ ਹੈ।

0: ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬਲੋ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਜਬ ਹਮ

0: कहो नानक सुन रे मना, दुर्लभ मानुख देह, जौ सुख कौ चाह सदा, शरण राम की लेह। कहो नानक सुन रे माना, दुर्लभ मानुख देह, माया कारण तावही, मूर्ख लोग अजान। कहो नानक बिन हर भजन, बिरथा जन्म सिरान। माया कारण तावही, मूर्ख लोग अजान। कहो नानक बिन हर भजन, बिरथा जन्म सिरान। वाह गुरु जी का खालसा, वाह गुरु जी की फतेह। परम सम्मान योग चवर शतर तख्त दे मालिक सतगुरु साहिब श्री गुरु ग्रंथ साहिब सचे पातशाह जी महाराज, सतगुरु गुरु तेग बहादुर महाराज जी दी मुबारक रसना तो उचारण किते हुए दो शलोक अज। शलोक 27वां अति 28वां जो विचार अधीन ने, इन्हां दा आप जी ने पाठ सर्वन कीता है। आओ आप संगत रोज दी तरह अपने घरां विच बैठे हुए जो इस गुरु शब्द विचार नू रोज तरवन कर रहे हो, अपने तोर अंतर आत्मे तो आसीस बख्शू। गुरु तेग बहादुर महाराज सब थां ते सहायता पहुंचाण वाले, गंभीरता दी, निरभयता दी, निर्वैरता दी, निर्मलताई दी, समवर्ती और समदृष्टि दी जो मूर्त ने, उन्हां दे सन्मुख आपां सारे अरदास करिए। दाता जी आप साडे अंदर नूं टिका बख्शो, इन्हां अमृत बचना दी विचार आप विच वर्त के करा लवो और आत्मक रस दी दात बख्शो। समूह संगत प्यार अदब सहित उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी। कल सतगुरां दे अमृत शलोक दी जो विचार आपां कीती सी, उस विच हर उस प्राणी नू सतगुरु ने संबोधित कीता जेड़ा माया दे नशे विच चूर है, गलतान है, पर उस नाम रस तो विरवा है। ते साहिब ने फरमाया, माया दे नशे विच प्रवृत्त होया इंसान, उस कोई जंगी गल करो, उस दे जीवन नू घड़न वाली कोई बात करो, सच एवे ओनू इन्ना माया दा नशा अन्या कर दिंदा है, ओनू होर कुछ सुझदा ही नहीं। ओ हर वक्त दुनिया दी हर कदर कीमत नू दौलत दे, जवानी दे, जा शब्द वर्ता पैसे दे तराजू विच रख के तोलदा है। ते महाराज ने कहा, ऐसे इंसान इन्हां दे गल विच सिमरन तो बिना जम फंद पैंदा है। अज आपां दो शलोक लै। इस शलोक दे पहले अखरी अर्थ हजूर ने फरमाया, जौ सुख कौ चाहै सदा। जौ सुख कौ चाहै सदा, जेड़ा सुख नू सदीव काल वास्ते लोचदा के मेरे कोल सुख होवे, ਤੇ ਇੱਥੇ ਸ਼ਬਦ ਧਿਆਨ ਦਿਆ ਜੀ, ਇੱਕ ਇੱਕ ਲਫ਼ਜ਼ ਇਸ ਨੂੰ ਵਾਚਣ ਵਾਲਾ ਹੈ। ਇੱਥੇ ਸਤਿਗੁਰਾਂ ਨੇ ਲਫ਼ਜ਼ ਸਦਾ ਵਰਤਿਆ, ਚਾਹੇ ਸਦਾ, ਫਿਰ ਇਹਦੀ ਵਿਆਖਿਆ ਕਰਨੀ ਆਪਾਂ। ਜੋ ਸੁੱਖ ਕਹੋ ਚਾਹੇ ਸਦਾ, ਜੇ ਇਹ ਚਾਹੁੰਦਾ ਹੈ, ਜੋ ਇਹ ਮੰਗਦਾ ਹੈ ਕਿ ਮੈਨੂੰ ਸਦਾ ਹੀ ਸੁੱਖ ਮਿਲੇ, ਦੁੱਖ ਨਾ ਆਵੇ। ਤੇ ਸਤਿਗੁਰੂ ਕਹਿ ਰਹੇ ਨੇ ਸ਼ਰਨ ਰਾਮ ਕੀ ਲੇਹ, ਰਾਮ ਦਾ ਅਰਥ ਰਮੇ ਹੋਏ, ਜੋ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਸ ਨੂੰ ਗੁਰਬਾਣੀ ਨੇ ਏਕੋ ਅੰਕਾਰ ਪਰਮੇਸ਼ਵਰ, ਅਕਾਲ ਮੂਰਤ, ਅਕਾਲ ਪੁਰਖ, ਸਰਬ ਕਲਾ ਸਮਰੱਥ, ਅੱਲਾ ਰੱਬ, ਕਰੀਮ ਰਹੀਮ ਆਦਿਕ ਲਫ਼ਜ਼ਾਂ ਦੇ ਨਾਲ ਸੰਬੋਧਿਤ ਕੀਤਾ ਹੈ। ਜਿਹੜਾ ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮਾਤਮਾ ਦੀ ਸ਼ਰਨ ਲਏਗਾ, ਜੇ ਉਹਦੀ ਸ਼ਰਨ ਵੀ ਚਲਾ ਜਾਏ ਤੇ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਉਹਨੂੰ ਸਦਾ ਲਈ ਸੁੱਖ ਮਿਲੇਗਾ। ਜੋ ਸੁੱਖ ਕਉ ਚਾਹ ਹੈ ਸਦਾ, ਸ਼ਰਨ ਰਾਮ ਕੀ ਲੇਹ। ਤੇ ਨਾਲ ਇੱਕ ਸ਼ਬਦ ਹੋਰ ਕਹਿ ਦਿੱਤਾ, ਕਹੋ ਨਾਨਕ, ਸਤਿਗੁਰੂ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਸੁਣ ਰੇ ਮਨਾ, ਐ ਮਨਾ ਧਿਆਨ ਨਾਲ ਸੁਣ, ਦੁਰਲੱਭ ਮਾਨੁਖ ਦੇਹ। ਇਹ ਮਨੁੱਖਾ ਸਰੀਰ ਬੜਾ ਦੁਰਲੱਭ ਹੈ, ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਹਦਾ ਮਤਲਬ ਇਸ ਸ਼ਲੋਕ ਦੇ ਅਖਰੀ ਅਰਥ ਹੋ ਗਏ, ਜੋ ਇਨਸਾਨ ਸਦੀਵੀ ਸਕੂਨ ਸੁੱਖ ਆਤਮ ਸੁੱਖ ਪੀਸ ਆਫ ਮਾਇੰਡ ਇਹ ਲੋਚਦਾ ਹੈ ਤੇ ਉਹ ਸਿਰਫ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵੀ ਚਲਾ ਜਾਏ, ਸ਼ਰਨ ਰਾਮ ਕੀ ਲੇਹ। ਤੇ ਨਾਲ ਸ਼ਬਦ ਵਰਤਿਆ ਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ, ਬਹੁਤ ਮੁਸ਼ਕਲ ਨਾਲ ਨਸੀਬ ਹੋਇਆ। ਇਸ ਤੋਂ ਅਗਲਾ ਬਚਨ ਹੈ, ਮਾਇਆ ਕਾਰਨ ਧਾਵ ਹੀ, ਬੰਦਾ ਚਾਹੁੰਦਾ ਤੇ ਇਹੀ ਹੈ ਨਾ, ਮਾਇਆ ਦੀ ਖਾਤਰ ਵੀ ਭਟਕਣਾ ਤਾਂ ਹੀ ਨਾ ਕਿ ਮੇਰੇ ਕੋਲ ਸੁੱਖ ਆ ਜਾਣ। ਇਸ ਕਰਕੇ ਅਸੀਂ ਦੋ ਸਲੋਕ ਅੱਜ ਰੱਖੇ ਆ ਕਿ ਇੱਕ ਉਹ ਨੇ ਜਿਹੜੇ ਮਾਇਆ ਵਿੱਚੋਂ ਸੁੱਖ ਲੱਭਦੇ ਆ ਤੇ ਉਹਦੀ ਖਾਤਰ ਭਟਕ ਰਹੇ ਆ। ਮਾਇਆ ਕਾਰਨ ਧਾਵ ਹੀ, ਪ੍ਰਭੂ ਦੀ ਸ਼ਰਨ ਨੂੰ ਸਦੀਵ ਸੁੱਖ ਨੂੰ ਸਮਝ ਨਹੀਂ ਸਕੇ, ਛਿੰਨ ਭੰਗਰ ਸੁੱਖ ਦੇ ਲਈ ਮਾਇਆ ਦੀ ਖਾਤਰ ਉਹ ਭਟਕਦੇ ਆ। ਤੇ ਮਹਾਰਾਜ ਨੇ ਸ਼ਬਦ ਵਰਤੇ ਮੂਰਖ, ਉਹਨਾਂ ਨੂੰ ਸਮਝ ਕਿਉਂ ਨਹੀਂ, ਉਹ ਮੂਰਖ ਨੇ, ਲੋਕ ਅਜਾਨ, ਮੂਰਖ ਲੋਕ ਅਜਾਨ, ਉਹ ਲੋਕ ਉਹ ਜਿਹੜੇ ਨੇ ਅਜਾਨ ਨੇ, ਅਗਿਆਨੀ ਨੇ, ਮੂਰਖ ਨੇ, ਜਿਹੜੇ ਇਹ ਸਮਝਦੇ ਪਏ ਆ ਵੀ ਮਾਇਆ ਵਿੱਚੋਂ ਹੀ ਹਰ ਸੁੱਖ ਹੈ। ਮਾਇਆ ਕਾਰਨ ਧਾਵ ਹੀ, ਮੂਰਖ ਲੋਕ ਅਜਾਨ, ਕਹੋ ਨਾਨਕ, ਬਿਨ ਹਰ ਭਜਨ। ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਕਿ ਖਰੀ ਦੇ ਭਜਨ ਤੋਂ ਬਿਨਾਂ, ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ, ਬਿਰਥਾ ਜਨਮ ਸਿਰਾਂ। ਉਹਨਾਂ ਨੇ ਆਪਣਿਆ ਸਾਰੇ ਦਾ ਸਾਰਾ ਜਿਹੜਾ ਮਨੁੱਖਾ ਜਨਮ ਮਿਲਿਆ, ਉਸਲੇ ਸਲੋਕ ਵਿੱਚ ਕਹਿ ਦੁਰਲਭ ਮਾਨੁਖ ਦੇ, ਇਸ ਸਲੋਕ ਵਿੱਚ ਕਹਿ ਕਿ ਬਿਰਥਾ ਜਨਮ ਸਿਰਾਂ। ਉਹਨਾਂ ਨੇ ਆਪਣੇ ਪੂਰੇ ਜਨਮ ਨੂੰ, ਆਪਣੀ ਜ਼ਿੰਦਗੀ ਨੂੰ ਬਿਲਕੁਲ ਬਿਰਥ ਗਵਾ ਦਿੱਤਾ, ਕਿਉਂਕਿ ਜਿਸ ਵਿੱਚੋਂ ਉਹ ਸੁੱਖ ਭਾਲਣ ਲਈ ਸਾਰੀ ਜ਼ਿੰਦਗੀ ਭਟਕਦੇ ਰਹੇ, ਮਹਾਰਾਜ ਕਹਿੰਦੇ ਉਸ ਵਿੱਚੋਂ ਸੁੱਖ ਦੀ ਪ੍ਰਾਪਤੀ ਹੋਈ ਨਹੀਂ। ਇਹ ਸਤਿਗੁਰਾਂ ਦੇ ਅੰਮ੍ਰਿਤ ਬਚਨ ਦੇ ਅਖਰੀ ਅਰਥ ਨੇ। ਵਿਚਾਰ ਹੈ ਕਿ ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ, ਕਹੁ ਨਾਨਕ ਸੁਣ ਰੇ ਮਨਾ, ਦੁਰਲੱਭ ਮਾਨੁਖ ਦੇਹ। ਇੱਥੇ ਸਤਿਗੁਰੂ ਨੇ ਪਹਿਲੇ ਸਲੋਕ ਵਿੱਚ ਦੋ ਬਚਨ ਕੀਤੇ ਜਾਂ ਦੋ ਗੱਲਾਂ ਦ੍ਰਿੜ ਕਰਾਈਆਂ। ਪਹਿਲੀ ਗੱਲ, ਸਦੀਵ ਸੁੱਖ ਕੇਵਲ ਪ੍ਰਭੂ ਕੀ ਸ਼ਰਨ, ਤੇ ਇਸ ਸੁੱਖ ਨੂੰ ਪ੍ਰਾਪਤ ਕਰਨ ਦਾ ਅਵਸਰ, ਮੌਕਾ ਜਾਂ ਸਮਾਂ ਸਿਰਫ ਤੇ ਸਿਰਫ ਮਨੁੱਖਾ ਜਨ। ਫਿਰ ਬੇਨਤੀ, ਪਹਿਲੀ ਗੱਲ ਆਤਮਿਕ ਸੁੱਖ, ਪ੍ਰਭੂ ਦੀ ਸ਼ਰਨ, ਰਾਮ ਕੀ ਸ਼ਰਨ, ਤੇ ਦੂਸਰੀ ਬੇਨਤੀ ਕੀਤੀ ਇਹਨੂੰ ਪ੍ਰਾਪਤ ਕਰਨ ਦਾ ਅਵਸਰ, ਮੌਕਾ, ਸਮਾਂ, ਟਾਈਮ ਕੇਵਲ ਮਨੁੱਖਾ ਜਨ। ਹੁਣ ਇਹ ਬੜੀ ਰਮਜ ਪਾਈ ਦੇ ਵਿੱਚ, ਇਸ ਵਿੱਚ ਕਿਸੇ ਪਸ਼ੂ ਦਾ ਜ਼ਿਕਰ ਨਹੀਂ ਕੀਤਾ। ਇੱਥੇ ਹਜ਼ੂਰ ਨੇ ਕਿਹਾ ਕਿ ਕਹੁ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਤੇ ਇਹ ਗੱਲ ਕਹਿ ਰਹੀ ਏ ਕਿ ਅਸਲ ਵਿੱਚ ਹਜ਼ੂਰ ਸਮਝਾ ਰਹੇ ਨੇ, ਜੇ ਆਤਮ ਸੁਖ ਚਾਹਨਾ ਹੈ, ਆਤਮਕ ਆਨੰਦ ਚਾਹਨਾ ਹੈ, ਤੇ ਇਸ ਦੀ ਪ੍ਰਾਪਤੀ ਦਾ ਵਸੀਲਾ ਸਿਰਫ ਮਾਨਵ ਜਨਮ ਹੈ, ਹੋਰ ਕਿਸੇ ਜੂਨ ਵਿੱਚ ਇਸ ਆਤਮਕ ਸੁੱਖ ਨੂੰ ਤੂੰ ਮਾਰ ਨਹੀਂ ਸਕੇਗਾ। ਦੇਖੋ ਹਰ ਜੂਨ ਦੇ ਵਿੱਚ ਵਿਸ਼ੇ ਸੁੱਖ ਹੈ ਪਰ ਆਤਮ ਸੁੱਖ ਨਹੀਂ। ਫਿਰ ਮੈਂ ਰਿਪੀਟ ਕਰਨਾ, ਦੂਸਰੀਆਂ ਜੂਨਾਂ ਵਿੱਚ ਵਿਸ਼ੇ ਸੁੱਖ ਹੈ, ਜਿਹੜੇ ਵਿਸ਼ੇ ਨੇ ਉਹਨਾਂ ਦਾ ਸੁੱਖ ਤਾਂ ਹਰ ਇੱਕ ਜੂਨ ਨੂੰ ਪਰਮਾਤਮਾ ਨੇ ਦਿੱਤਾ ਹੈ, ਤੇ ਆਤਮ ਸੁੱਖ ਹਰ ਜੂਨ ਨੂੰ ਨਸੀਬ ਨਹੀਂ। ਆਤਮ ਸੁੱਖ ਕੇਵਲ ਤੇ ਕੇਵਲ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ। ਦੇਖੋ ਵਿਸ਼ੇ ਸੁੱਖ ਕਿਹੜਾ ਜੀਵ ਹੈ ਜਿਸ ਨੂੰ ਵਿਸ਼ੇ ਸੁੱਖ ਨੇ ਪਰਮਾਤਮਾ ਨੇ ਦਿੱਤਾ, ਭਾਵੇਂ ਉਹ ਉਸ ਸੁੱਖ ਦੀ ਖਾਤਰ ਆਪਣੇ ਸਰੀਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਨੇ, ਪਰ ਆਖਰ ਸੁੱਖ ਤਾਂ ਰੱਬ ਨੇ ਉਹਨਾਂ ਨੂੰ ਇੱਕ ਇੱਕ ਦਿੱਤਾ ਹੀ ਹੈ। ਪਿਛਲੇ ਦਿਨ ਅਸੀਂ ਜਦੋਂ ਵਿਚਾਰ ਕੀਤੀ ਸੀ ਤੇ ਪੰਜ ਜੀਵਾਂ ਦਾ ਜ਼ਿਕਰ ਕੀਤਾ ਸੀ, ਸਿਰਫ ਇਸ ਗੱਲ ਨੂੰ ਇਸ ਕਰਕੇ ਰਿਪੀਟ ਕਰ ਰਿਹਾ, ਵਿਸ਼ ਸੁੱਖ ਵਿਸ਼ੇ ਦਾ ਸੁੱਖ ਹੈ ਪਰ ਆਤਮ ਸੁੱਖ ਨਹੀਂ। ਉਹ ਅਸੀਂ ਪੜ੍ਹਿਆ ਸੀ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ, ਉੱਥੇ ਲਫ਼ਜ਼ ਭਾਵੇਂ ਦੋਖ ਵਰਤਿਆ ਭਗਤ ਰਵਿਦਾਸ ਜੀ ਮਹਾਰਾਜ ਨੇ, ਪਰ ਪੰਜਾਂ ਨੂੰ ਵਿਸ਼ੇ ਸੁੱਖ ਹੈ ਨਾ। ਮ੍ਰਿਗ ਨੂੰ ਕੰਨਾਂ ਦਾ ਰਸ ਹੈ, ਮੱਛੀ ਨੂੰ ਜੀਵ ਦਾ ਰਸ ਹੈ, ਭਵਰੇ ਨੂੰ ਗੰਧ ਨਾਸਕਾ ਦਾ ਰਸ ਹੈ, ਪਤੰਗੇ ਨੂੰ ਅੱਖਾਂ ਦਾ ਰਸ ਹੈ, ਤੇ ਹਾਥੀ ਨੂੰ ਚਮੜੀ ਦੇ ਸਪਰਸ਼ ਦਾ ਰਸ ਹੈ। ਪਰ ਇਹਦਾ ਮਤਲਬ ਦੀਵਾ ਬਲੇ ਤੇ ਪਤੰਗਾ ਹੁੰਦਾ ਹੈ, ਘੰਡੇ ਖੇੜੇ ਦੀ ਆਵਾਜ਼ ਸੁਣ ਕੇ ਮਿਰਗ ਆਉਂਦਾ ਹੈ, ਖੇੜੇ ਕੋਈ ਫੁੱਲਾਂ ਤੇ ਭਵਰਾਂ ਆ ਰਹੇ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਕਾਗਜ਼ ਦੀ ਬਣੀ ਕੋਈ ਹਸਤੀ ਵੱਲ ਉਸ ਬੁੱਤ ਵਾਲਾ ਹਾਥੀ ਦੌੜਦਾ ਹੈ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅਸੀਂ ਮੰਨੀਏ ਕਿ ਉਹਨਾਂ ਜੀਵਾਂ ਨੂੰ ਰੱਬ ਨੇ ਵਿਸ਼ੇ ਰਸ ਦੀ ਸਮਝ ਬਖਸ਼ੀ ਹੈ ਪਰ ਆਤਮ ਰਸ ਦੀ ਨਹੀਂ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ, ਪਹਿਲੀ ਗੱਲ ਇਸ ਕਰਕੇ ਕਿਉਂਕਿ ਇਹ ਜਨਮ ਮਨੁੱਖਾ ਜਨਮ ਤੋਂ ਬਿਨਾਂ ਪ੍ਰਾਪਤ ਹੀ ਨਹੀਂ ਹੋ ਸਕਦਾ। ਬਾਕੀਆਂ ਜੂਨਾਂ ਨੂੰ ਵਿਸ਼ ਰਸ ਹੈ ਪਰ ਰਾਮ ਰਸ ਨਹੀਂ, ਆਤਮ ਰਸ ਨਹੀਂ। ਇਸੇ ਕਰਕੇ ਗੁਰਬਾਣੀ ਵਾਰ ਵਾਰ ਇਹ ਗੱਲ ਕਹਿ ਰਹੀ ਹੈ ਕਿ ਜਨਮ ਬੜਾ ਦੁਰਲੱਭ ਹੈ। ਜਿਵੇਂ ਅਸੀਂ ਬਾਣੀ ਚ ਇੱਕ ਪਾਠ ਕਰਨੇ, ਹਜ਼ੂਰ ਨੇ ਫਰਮਾਇਆ ਕਿ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰਹਿ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਹ। ਕਬੀਰ ਸਾਹਿਬ ਜੀ ਦਾ ਸ਼ਲੋਕ ਹੈ ਭਗਤ ਜੀ ਦਾ ਕਿ ਜਿਵੇਂ ਪੱਕੇ ਹੋਏ ਜਿਹੜੇ ਫਲ ਨੇ ਉਹ ਟਾਹਣੀ ਤੋਂ ਟੁੱਟ ਜਾਣ, ਮੰਨ ਲਓ ਅੰਬ ਉਹ ਆਪਣੇ ਰੁੱਖ ਦੀ ਟਾਹਣੀ ਤੋਂ ਟੁੱਟ ਜਾਏ, ਦੁਨੀਆਂ ਦੀ ਕੋਈ ਤਾਕਤ ਹੈ ਕਿ ਉਸ ਟੁੱਟੇ ਹੋਏ ਅੰਬ ਦੇ ਫਲ ਨੂੰ ਦੁਬਾਰਾ ਟਾਹਣੀ ਨਾਲ ਜੋੜ ਸਕੇ? ਉਸੇ ਤਰ੍ਹਾਂ ਜਿਵੇਂ ਪਹਿਲਾਂ ਅਨਾਰ ਟੁੱਟ ਜਾਏ, ਸੇਬ ਟੁੱਟ ਜਾਏ, ਮੁੱਖ ਦੀ ਗੱਲ ਕੀ? ਜੂ ਬਨ ਫਲ ਪਾਕੇ ਭੂਏ ਗਿਰਹਿ, ਬਹੁਰ ਨਾ ਲਾਗੈ ਡਾਰ। ਕੋਈ ਵੀ ਫਲ ਹੋਵੇ ਜਿਹੜਾ ਇੱਕ ਵਾਰੀ ਟਾਹਣੀ ਤੋਂ ਟੁੱਟ ਜਾਏ ਉਹ ਦੁਬਾਰਾ ਨਹੀਂ ਜੁੜਦਾ। ਪਿਆਰਿਓ ਯਾਦ ਰੱਖੋ, ਗੁਰਦੇਵ ਕਹਿੰਦੇ ਆ ਇਸੇ ਤਰ੍ਹਾਂ ਮਨੁੱਖਾ ਜਨਮ ਦੁਲੰਭ ਹੈ, ਜਿਹੜਾ ਤੈਨੂੰ ਹੁਣ ਮਿਲਿਆ ਇੱਕ ਵਾਰੀ ਟੁੱਟ ਗਿਆ ਤੇ ਦੁਬਾਰਾ ਨਸੀਬ ਨਹੀਂ ਹੋਣਾ। ਇਸ ਨੂੰ ਗੁਰੂ ਜੀ ਨੇ ਇੱਕ ਹੋਰ ਵੀ ਬਚਨ ਕਿਹਾ ਕਿ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਆਤਮ ਸੁੱਖ ਦਾ ਅਵਸਰ, ਆਤਮਕ ਆਨੰਦ ਦਾ ਮੌਕਾ ਸਿਰਫ ਮਨੁੱਖਾ ਜਨਮ ਹੈ। ਇਸੇ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਦਿਨ ਅਸੀਂ ਬਚਨ ਲਿਆ ਸੀ, ਕਹਿਣ ਲੱਗੇ ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਜਿਹੜਾ ਸ਼ਬਦ ਹੈ ਬੇੜਾ ਬੰਧ ਨਾ ਸਕਿਉ ਬੰਧਨ ਕੀ ਵੇਲਾ, ਉਸ ਵਿੱਚ ਇਹਨਾਂ ਦੁਰਲੱਭਤਾ ਦਾ ਜ਼ਿਕਰ ਕਰਦਿਆਂ ਉਦਾਹਰਣ ਦਿੱਤੀ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਜਿਹੜਾ ਦੁੱਧ ਇੱਕ ਵਾਰੀ ਅਸੀਂ ਚੋ ਲਈਏ, ਮੱਝ ਦੇ ਗਾਂ ਦੇ ਅਸਥਾਨ ਉਥੋਂ ਆਪਾਂ ਦੁੱਧ ਚੋ ਲਈਏ ਤੇ ਕੀ ਉਸ ਨੂੰ ਉਸ ਅਸਥਾਨ ਦੇ ਸੁਰਾਖ ਰਾਹੀਂ ਦੁਬਾਰਾ ਉਹਦੇ ਵਿੱਚ ਪਾ ਸਕਾਂਗੇ? ਜਿਵੇਂ ਚੋਇਆ ਹੋਇਆ ਦੁੱਧ ਵਾਪਸ ਨਹੀਂ ਜਾਂਦਾ, ਚੇਤੇ ਰੱਖੀ ਲੰਘੇ ਹੋਏ ਜ਼ਿੰਦਗੀ ਦੇ ਸਵਾਸ ਕਦੀ ਵਾਪਸ ਨਹੀਂ ਮਿਲਦੇ, ਇਹ ਸਿਰਫ ਦੁਰਲੱਭ ਮੌਕਾ ਹੈ ਜਿਹਨੂੰ ਤੂੰ ਸਾਂਭ ਲੈ ਤੇ ਕੁਝ ਖੱਟ ਲਏਗਾ। ਮੈਂ ਉਸ ਦਿਨ ਆਪ ਨੂੰ ਇੱਕ ਹੋਰ ਅਰਜ਼ ਕੀਤੀ ਸੀ, ਜਦੋਂ ਇਨਸਾਨ ਕੋਲ ਵਕਤ ਐਨਰਜੀ ਸ਼ਕਤੀ ਹੁੰਦੀ ਹੈ, ਜਿਵੇਂ ਕੱਲ ਬਚਨ ਸੀ ਕਿ ਮਾਇਆ ਦੇ ਨਸ਼ੇ ਚੂਰ ਰਹਿੰਦਾ ਹੈ, ਜਦੋਂ ਸਮਝ ਪੈਣ ਲੱਗਦੀ ਹੈ, ਕਿਉਂਕਿ ਇੰਦਰੇ ਜਵਾਬ ਦੇ ਜਾਂਦੇ ਆ, ਲੋਕ ਵਿਛਾੜ ਜਾਂਦੇ ਨੇ, ਜਿਹੜੀ ਚਮਕ ਦਮਕ ਪਹਿਲਾਂ ਹੁੰਦੀ ਉਹ ਨਹੀਂ ਰਹਿੰਦੀ, ਫਿਰ ਬੰਦਾ ਥੋੜਾ ਜਿਹਾ ਸੋਚਣ ਲੱਗ ਪੈਂਦਾ ਜੋ ਜਵਾਨੀ ਸੁਣਿਆ ਸੀ ਉਹਨੂੰ ਧਿਆਨ ਨਹੀਂ ਦੇ ਲਈ, ਪਰ ਉਦੋਂ ਵਕਤ ਬਹੁਤ ਜ਼ਿਆਦਾ ਲੰਘ ਚੁੱਕਾ ਹੁੰਦਾ। ਸਾਡੇ ਪੁਰਾਣੇ ਬਜ਼ੁਰਗ ਇਹ ਗੱਲ ਸੁਣਾਉਂਦੇ ਨੇ ਕਹਿੰਦੇ ਨੇ ਰਾਜਾ ਸ਼ਿਕਾਰ ਖੇਡਣ ਗਿਆ, ਸਿਰ ਬੇਨਤੀ ਦੁਰਲੱਭ ਕਹਿ ਦੇ, ਉਸ ਨੂੰ ਪਿਆਸ ਲੱਗੀ, ਪਿਆਸ ਨੂੰ ਵਿਆਕੁਲ ਹੋਇਆ ਰਾਜਾ ਪਾਣੀ ਦੀ ਭਾਲ ਵਿੱਚ ਖੱਬੇ ਸੱਜੀ ਗਿਆ। ਉਹਦੇ ਕੰਨਾਂ ਦੇ ਵਿੱਚ ਕਿਸੇ ਰੁੱਖ ਦੇ ਕੱਟਣ ਦੀ ਆਵਾਜ਼ ਸੁਣਾਈ ਦਿੱਤੀ, ਕੁਹਾੜੇ ਦੀ ਸੱਟ ਵੱਜਣੀ ਉਹਦੇ ਕੰਨਾਂ ਨੂੰ ਸੁਣਾਈ ਦਿੱਤੀ। ਮਨ ਨੇ ਕਿਹਾ, ਮਨਾ ਇਹ ਜਿਹੜਾ ਬੰਦਾ ਲੱਕੜਾਂ ਵੱਢ ਰਿਹਾ ਜੰਗਲ ਵਿੱਚ, ਇਹ ਕੰਮ ਕਰਨਾ ਹੈ, ਪਾਣੀ ਇਸ ਕੋਲ ਜ਼ਰੂਰ ਹੋਵੇਗਾ। ਰਾਜਾ ਚਲਾ ਗਿਆ। ਸੂਝਣ ਵਾਲੀ ਸੀ ਇਹ ਗੱਲ, ਹੈ ਕਹਾਣੀ ਹੋਵੇ ਉਦਾਹਰਨ ਹੋਵੇ, ਉਹਦਾ ਇੱਕ ਪੱਖ ਲਈਦਾ ਹੁੰਦਾ, ਉਹਦੀ ਚੀਰ ਪਾੜ ਨਹੀਂ ਕਰੀਦੀ ਵੀ ਇੱਥੇ ਆ ਕਿਹਾ, ਇੱਥੇ ਕਿਉਂ ਕਹਿ ਦਿੱਤਾ। ਉਹ ਰਾਜਾ ਚਲਾ ਗਿਆ, ਉਹਨੇ ਦੇਖਿਆ ਵੀ ਲੱਕੜਹਾਰਾ ਲੱਕੜਾਂ ਵੱਢ ਰਿਹਾ, ਰੁੱਖ ਨੂੰ ਕੱਟ ਰਿਹਾ। ਰਾਜੇ ਨੇ ਕਿਹਾ, ਮੈਂ ਪਿਆਸ ਨਾਲ ਵਿਆਕੁਲ ਹਾਂ, ਮੈਨੂੰ ਤ੍ਰੇਹ ਬੜੀ ਲੱਗੀ। ਉਹਨੇ ਦੇਖਿਆ ਵੀ ਲਿਬਾਸ ਬੜਾ ਚੰਗਾ ਹੈ, ਕੋਈ ਚੰਗਾ ਸਮਰਾਟ ਕੋਈ ਰਾਜਾ ਉਹਨਾਂ ਆਪਣਾ ਜਿਹੜਾ ਪਾਣੀ ਦਾ ਬਰਤਨ ਭਰਿਆ ਸੀ, ਮਿੱਟੀ ਦਾ ਬਰਤਨ, ਕੁੱਜਾ ਸ਼ਬਦ ਵਰਤਾਂ, ਸੁਰਾਹੀ ਸ਼ਬਦ ਵਰਤਾਂ, ਭਾਂਡਾ ਵਰਤਾਂ, ਘੜਾ ਵਰਤਾਂ, ਉਹਨੇ ਉਹ ਪਾਣੀ ਲਿਆ ਕੇ ਸਾਹਮਣੇ ਰੱਖਿਆ, ਰਾਜੇ ਨੇ ਪੀ ਲਿਆ। ਪਾਣੀ ਪੀਣ ਤੋਂ ਬਾਅਦ ਉਹਦੇ ਮਨ ਚ ਆਇਆ ਵੀ ਇਹ ਬੰਦਰਾ ਲੱਕੜਾਂ ਦਾ ਪਹਿਚਾਣ ਵਾਲਾ ਹੈ, ਤੇ ਇਸ ਬੰਦੇ ਨੂੰ ਇਨਾਮ ਕੀ ਦਿਆਂ। ਰਾਜੇ ਨੇ, ਮੈਂ ਬੜੀ ਸੰਖੇਪ ਜੀ ਗੱਲ ਕਰਾਂ, ਉਹਨੂੰ ਖੁਸ਼ ਹੋ ਕੇ ਇੱਕ ਬਾਗ ਦੇ ਦਿੱਤਾ ਇਨਾਮ ਵਿੱਚ। ਉਸਨੇ ਬਾਗ ਲੈ ਲਿਆ, ਪਰ ਉਹਨੇ ਰੂਟੀਨ ਬਣਾ ਲਈ ਵੀ ਅੱਗੇ ਜੰਗਲ ਚੋਂ ਲੱਕੜਾਂ ਵੱਢਦਾ ਸਾਂ, ਤੇ ਹੁਣ ਉਹ ਜੰਗਲ ਦੀ ਥਾਂ ਤੇ ਬਾਗ ਵਿੱਚੋਂ ਇੱਕ ਇੱਕ ਰੁੱਖ ਕੱਟ ਕੇ ਵੇਚਣ ਲੱਗ ਪਿਆ, ਕੋਲੇ ਬਣਾ ਕੇ ਵੇਚਣ ਲੱਗ ਪਿਆ। ਪਹਿਲਾਂ ਲੋਕ ਰੁੱਖ ਨੂੰ ਸਾੜ ਕੇ ਕੋਲੇ ਬਣਾ ਕੇ ਵੇਚਦੇ ਸੀ। ਕਈ ਸਾਲ ਲੰਘ ਗਏ, ਉਹਦੀ ਉਮਰ ਵੀ ਜਾਂਦੀ ਰਹੀ, ਬਜ਼ੁਰਗ ਹੋ ਗਿਆ, ਬਾਗ ਵੀ ਮੁੱਕ ਗਿਆ। ਮਨ ਨੇ ਕਿਹਾ, ਹੁਣ ਕਰਨਾ ਕਿ ਇਹ ਚਾਰ ਪੈਸੇ ਹੈਗੇ ਆ, ਤੇ ਕੰਮ ਕਾਰ ਆ ਜਿਹੜੇ ਸੰਦ ਤੂੰ ਰੋਜ਼ ਵਰਤਣਾ ਇਹ ਵੀ ਵੇਚ ਦੇ। ਕਹਿੰਦੇ ਉਹ ਬਾਜ਼ਾਰ ਵਿੱਚ ਗਿਆ, ਉਹਨੇ ਜਾ ਕੇ ਆਪਣੇ ਕੁਹਾੜਾ ਵੇਚਣ ਦੀ ਗੱਲ ਕਹੀ ਵੀ ਮੈਂ ਕੁਹਾੜਾ ਵੇਚਣ ਆਇਆ, ਤੇ ਖਰੀਦਣ ਵਾਲਾ ਬੜਾ ਸਿਆਣਾ ਸੀ, ਉਹ ਵੀ ਲੱਕੜਾਂ ਵਾਲਾ ਸੀ। ਉਹਨੇ ਦੇਖਿਆ ਤੇ ਉਹ ਲੱਕੜ ਦੇ ਦਸਤੇ ਨੂੰ ਦੇਖ ਕੇ ਜਿਹੜਾ ਕੁਹਾੜੇ ਵਿੱਚ ਪਿਆ ਸੀ, ਉਹਨੂੰ ਦੇਖ ਕੇ ਕਹਿੰਦਾ ਲੋਹੇ ਦੇ ਕੁਹਾੜੇ ਦੀ ਕੀਮਤ ਤਾਂ ਛੱਡ ਪਰਾਂ, ਤੂੰ ਇਸ ਲੱਕੜ ਦੀ ਕੀਮਤ ਕਿੰਨੀ ਲੈਣੀ? ਤੇ ਉਹ ਮਾਲਕ ਪੁੱਛਦਾ ਜੀ ਇਹ ਕਿਉਂ? ਉਹ ਕਹਿੰਦਾ ਹੈ ਲੋਹੇ ਨਾਲੋਂ ਇਹ ਲੱਕੜ ਕੀਮਤੀ। ਉਹ ਕਹਿੰਦਾ ਇਹ ਕਿਉਂ, ਲੋਹਾ ਭਾਰਾ? ਉਹ ਕਹਿੰਦਾ ਨੀ ਤੈਨੂੰ ਪਤਾ ਨੀ, ਇਹ ਲੱਕੜ ਆਮ ਨੀ, ਇਹ ਚੰਦਨ ਦੀ ਲੱਕੜ ਦਾ ਦਸਤਾ ਹੈ। ਜਦੋਂ ਉਹਨੇ ਕਿਹਾ ਇਹ ਚੰਦਨ ਦੀ ਲੱਕੜ ਦਾ ਦਸਤਾ ਹੈ, ਉਹ ਸੱਚੀ ਮੁੱਚੀ ਜਿਹੜਾ ਕੋਲੇ ਬਣਾ ਕੇ ਵੇਚਦਾ ਸੀ ਬੇਕਦਰਾ, ਉਹ ਰੋਣ ਲੱਗ ਪਿਆ। ਉਹਨੇ ਕਿਹਾ ਵੀ ਮੈਂ ਤੈਨੂੰ ਮਾੜਾ ਕਿਹਾ, ਤੇਰੇ ਨਾਲ ਬੇਈਮਾਨੀ ਨੀ ਕੀਤੀ, ਮੈਂ ਤੈਨੂੰ ਇਹ ਦਸਤਾ ਲੱਕੜ ਦਾ ਜਿਹੜਾ ਤੂੰ ਵਰਤ ਰਹੇ ਇਹਦੀ ਅਸਲੀਅਤ ਦੱਸੀ ਏ। ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਆ ਕਿ ਕੇਵਲ ਇੱਕ ਲੱਕੜ ਦਾ ਟੁਕੜਾ ਦਸਤਾ ਰਹਿ ਗਿਆ, ਮੈਂ ਜੀ ਇਹੋ ਜਿਹੇ ਲੱਕੜ ਵਾਲਾ ਤਾਂ ਪੂਰੇ ਦਾ ਪੂਰਾ ਬਾਗ ਸਾੜ ਕੇ ਕੋਲਿਆਂ ਵਿੱਚ ਵੇਚ ਦਿੱਤਾ। ਯਾਦ ਰੱਖਿਓ ਮੈਂ ਅਰਜ਼ ਕੀਤੀ ਕਹਾਣੀ ਦਾ ਇੱਕ ਪੱਖ, ਜਦੋਂ ਲੱਕੜ ਦਾ ਦਸਤਾ ਰਹਿ ਗਿਆ, ਹੁਣ ਸੱਚੀ ਮੁੱਚੀ ਉਹਨੂੰ ਸਮਝ ਪੈ ਗਈ ਜੋ ਕੁਝ ਮੈਂ ਕੀਤਾ ਇਹਦੀ ਕੀਮਤ ਕੀ। ਗੁਰਮੁਖੋ ਆਹ ਵੀ ਚੰਦਨ ਵਰਗੇ ਸਵਾਸ ਕੀਮਤੀ ਮਿਲੇ ਨੇ, ਮਨ ਵਾਸ਼ਨਾ ਵਿੱਚ ਕੋਲੇ ਬਣਾ ਬਣਾ ਕੇ ਇਹਨਾਂ ਨੂੰ ਵੇਚਦਾ, ਤੇ ਜਦੋਂ ਜ਼ਿੰਦਗੀ ਦੇ ਆਖਰੀ ਦਿਨ ਰਹਿ ਜਾਂਦੇ ਆ, ਚਾਰ ਸਵਾਸ ਰਹਿ ਜਾਂਦੇ ਆ, ਉਦਨ ਸਮਝ ਪੈਂਦੀ ਹੈ ਕਿ ਇਸ ਸਵਾਸਾਂ ਦੀ ਕੀਮਤ ਕੀ। ਉਦੋਂ ਸਮਝ ਪੈਂਦੀ ਪਰ ਉਦੋਂ ਬਾਗ ਉੱਜੜ ਜਾਂਦਾ। ਮੈਂ ਆਪ ਨੂੰ ਅਰਜ਼ ਕਰਾਂ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਹੇ ਆ ਕਿ ਇੱਥੋਂ ਅਸੀਂ ਵਿਚਾਰ ਸ਼ੁਰੂ ਕੀਤੀ, ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ, ਮਨੁੱਖਾ ਜਨਮ ਦੁਰਲਭ ਹੈ, ਇਸ ਦੀ ਕੋਈ ਕੀਮਤ ਨਹੀਂ। ਫਿਰ ਅਗਲੀ ਗੱਲ, ਜੇ ਤੂੰ ਸੁੱਖ ਚਾਹੁੰਦਾ ਤੇ ਸੁੱਖ ਕੇਵਲ ਪ੍ਰਭੂ ਦੀ ਸ਼ਰਨ ਵਿੱਚ ਹੈ। ਉਸ ਦਿਨ ਵੀ ਆਪਾਂ ਵਿਚਾਰ ਬੜੀ ਕੀਤੀ, ਸੁੱਖ ਔਰ ਦੁੱਖ, ਉਸਤਤ ਔਰ ਨਿੰਦਿਆ, ਹਰ ਕਰ ਸੁਖ। ਅੱਜ ਮੈਂ ਉਸ ਤੋਂ ਵੱਖਰੀ ਇੱਕ ਬੇਨਤੀ ਕਰਾਂਗਾ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਚਨ, ਇਨਸਾਨ ਸੁੱਖ ਮੰਗਦਾ ਹੈ ਪਰ ਝੂਲੀ ਵਿੱਚ ਦੁੱਖ ਪੈ ਜਾਂਦਾ ਹੈ। ਮਹਾਰਾਜ ਨੇ ਰਮਜ ਭਾਈ ਜੀ ਇੱਕ ਹਜ਼ੂਰ ਦਾ ਇੱਕ ਬਚਨ ਹੈ, ਸੁੱਖ ਕੋ ਮੰਗੈ ਸਭ ਕੋ। ਗੁਰੂ ਨਾਨਕ ਸਾਹਿਬ ਜੀ, ਹਰ ਬੰਦਾ ਮੰਦਰ, ਮਸੀਤ, ਗੁਰਦੁਆਰਾ ਕਿਤੇ ਵੀ ਝੋਲੀ ਫੈਲਾ ਕੇ ਮੰਗ ਰਿਹਾ ਮੈਨੂੰ ਸੁੱਖ ਦੇ, ਪਰ ਉਹ ਸੁੱਖ ਨਹੀਂ ਮੰਗ ਰਿਹਾ ਜਿਹੜਾ ਇਸ ਜਨਮ ਵਿੱਚ ਲੈਣ ਦਾ ਵਾਸਤੇ ਆਇਆ ਹੈ। ਮਾਇਆ ਵੀ ਸੁੱਖ ਮੰਗ ਰਿਹਾ, ਦੁਨਿਆਵੀ ਸੁੱਖ ਮੰਗ ਰਿਹਾ। ਤੇ ਮੈਂ ਅੱਜ ਬੇਨਤੀ ਕਰਨੀ ਹੈ, ਇੱਕ ਪਾਸੇ ਦੁਨਿਆਵੀ ਸੁੱਖ ਨੇ ਤੇ ਇੱਕ ਪਾਸੇ ਰਾਮ ਕੀ ਸ਼ਰਨ ਦਾ ਸੁੱਖ ਹੈ। ਦੁਨਿਆਵੀ ਸੁੱਖ ਜੋ ਸਾਧਨ ਨੇ, ਸਹੂਲਤਾਂ ਨੇ, ਉਹਨੂੰ ਅਸੀਂ ਆਪਣੇ ਘਰ ਚ ਆਪਣੇ ਜਿਉਂਦੇ ਜੀ ਖੰਡਾਨੇ ਆ, ਪਰ ਪਿਆਰਿਓ ਉਹਦੇ ਵਿੱਚੋਂ ਵੀ ਉਹ ਖੁਸ਼ੀ ਨਹੀਂ ਮਿਲਦੀ ਜਿਹਦੀ ਖਾਤਰ ਆਪਾਂ ਇਕੱਠਾ ਕੀਤਾ ਹੁੰਦਾ, ਉਹ ਆਨੰਦ ਨਹੀਂ ਮਿਲਦਾ। ਹਜ਼ੂਰ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਸੁੱਖ ਕੋ ਮੰਗ ਹੈ ਸਭ ਕੋ, ਹਰ ਬੰਦਾ ਸੁੱਖ ਮੰਗ ਰਿਹਾ, ਦੁੱਖ ਨਾ ਮੰਗ ਹੈ ਕੋਈ। ਕੋਈ ਇਨਸਾਨ ਕਦੀ ਦੁੱਖ ਮੰਗਦਾ ਦੇਖੇ? ਹਜ਼ੂਰ ਕਹਿੰਦੇ ਸਮਝੋ ਇਸ ਗੱਲ, ਸੁੱਖ ਕੋ ਮੰਗ ਹੈ ਸਭ ਕੋ, ਦੁੱਖ ਨਾ ਮੰਗ ਹੈ ਕੋਈ, ਸੁੱਖ ਹੈ ਕੋ ਦੁੱਖ ਅਗਲਾ, ਜਿਹੜਾ ਸੁੱਖ ਮੰਗਿਆ ਉਹਨੂੰ ਬਹੁਤ ਵੱਡਾ ਦੁੱਖ ਮਿਲ ਗਿਆ। ਸੁੱਖ ਕੋ ਮੰਗ ਹੈ ਸਭ ਕੋ, ਦੁੱਖ ਨਾ ਮੰਗ ਹੈ ਕੋਈ, ਦੁੱਖ ਹੈ ਕੋ ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮੰਗਦਾ ਸੁੱਖ ਹੈ ਪਰ ਦੁੱਖ ਨਹੀਂ ਕੋਈ ਮੰਗਦਾ। ਪਰ ਅਗਲੀ ਤੋਂ ਕਹਿ ਰਹੀ ਹੈ ਸੁੱਖ ਹੈ ਕੋ ਦੁੱਖ ਅਗਲਾ, ਜਿਹੜਾ ਸੁੱਖ ਉਹ ਮੰਗਦਾ ਪਿਆ ਪਿਆਰਿਓ ਚੇਤੇ ਰੱਖਿਓ, ਉਹ ਸੁੱਖ ਅਖੀਰ ਤੇ ਦੁੱਖ ਰੂਪ ਹੋਵੇਗਾ ਹੀ ਹੋਵੇਗਾ। ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਦੁੱਖ ਰੂਪ ਨਾ ਹੋਵੇ। ਮਹਾਰਾਜ ਕਹਿੰਦੇ ਨੇ ਮਨਮੁਖ ਬੰਦੇ ਨੂੰ ਸਮਝ ਨਹੀਂ ਪੈ ਰਹੀ। ਇਸੇ ਕਰਕੇ ਭਗਤ ਸਾਹਿਬ ਦਾ ਇੱਕ ਬਚਨ ਹੈ, ਸੁੱਖ ਮੰਗ ਦੁੱਖ ਆਗੈ ਆਵੈ, ਸੋ ਸੁਖਾਮੂ ਨਾ ਮੰਗਿਆ ਭਾਵੈ। ਕਬੀਰ ਸਾਹਿਬ ਜੀ ਦਾ ਸੁੱਖ ਮੰਗਣਿਆ ਕਹਿੰਦੇ ਅੱਗੇ ਦੁੱਖ ਆ ਜਾਂਦਾ, ਕਹਿੰਦੇ ਅਸੀਂ ਛੱਡ ਹੀ ਦਿੱਤਾ ਇਹੋ ਜਿਹਾ ਸੁੱਖ ਮੰਗਣਾ। ਹੁਣ ਮੈਂ ਇੱਥੇ ਬੇਨਤੀ ਕਰਾਂਗਾ ਵੀ ਇਹ ਕੀ ਕਾਰਨ ਮੰਗਿਆ ਸੁੱਖ ਤੇ ਮਿਲ ਗਿਆ ਦੁੱਖ? ਕਿਉਂਕਿ ਦ੍ਰਿਸ਼ਟ ਮਾਨ ਜੋ ਵੀ ਚੀਜ਼ ਹੈ ਇਹਦਾ ਜੇ ਆਰੰਭ ਸੁੱਖ ਹੈ ਤੇ ਇਹਦਾ ਅੰਤ ਦੁੱਖ ਹੈ। ਮਹਾਰਾਜ ਨੇ ਕਿਹਾ ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ। ਮਹਾਰਾਜ ਕਹਿੰਦੇ ਨੇ ਭੋਗੰਗ ਤਾਂ ਰੋਗੰਗ। ਜੇ ਬੰਦੇ ਦਾ ਜਨਮ ਸੁੱਖ ਹੈ, ਵਧਾਈ ਹੈ ਨਾ, ਸੁੱਖ ਹੈ ਜਨਮ ਹੋਇਆ। ਪਰ ਮਹਾਰਾਜ ਕਹਿੰਦੇ ਇਹਦੀ ਸ਼ੁਰੂਆਤ ਹਾਸਿਆਂ ਤੋਂ ਵੇ। ਤੈਨੂੰ ਪਤਾ ਇਸ ਜਨਮ ਵਿੱਚ ਸੁੱਖ ਵਿੱਚ ਵੀ ਇੱਕ ਦੁੱਖ, ਇੱਕ ਦਿਨ ਇਸ ਦੀ ਮੌਤ ਹੋਣੀ। ਜਿਹੜੀ ਤੇਰੇ ਕੋਲ ਅੱਜ ਖੁਸ਼ੀ ਹੈ, ਯਾਦ ਰੱਖੀ ਇਸ ਖੁਸ਼ੀ ਨੇ ਵੀ ਦੁੱਖ ਦੇ ਵਿੱਚ ਬਦਲਣਾ ਹੈ। ਜਿਹੜੇ ਤੂੰ ਅੱਜ ਭੋਗ ਭੋਗ ਰਿਹਾ ਸੁਖੀ ਹੈ ਨਾ, ਇਸ ਭੋਗ ਨੇ ਵੀ ਰੋਗ ਬਣ ਜਾਣਾ ਹੈ। ਜਿਹੜਾ ਤੂੰ ਰਾਜ ਕਹਿੰਦਾ ਇਹਨੇ ਇੱਕ ਦਿਨ ਅਭਿਮਾਨ ਬਣ ਜਾਣਾ ਹੈ, ਤੇ ਜਿੱਦਣ ਅਭਿਮਾਨ ਆ ਗਿਆ ਪਿਆਰਿਆ ਉਧਰ ਤੇਰਾ ਨਿਰਾਦਰ ਵੀ ਹੋਣਾ। ਮੈਂ ਬੇਨਤੀ ਕੀਤੀ ਦੁਨੀਆਂ ਦਾ ਕੋਈ ਸੁੱਖ ਹੈ ਉਸਦਾ ਅੰਤ ਦੁੱਖ ਹੈ, ਇਹ ਅਸੀਂ ਮੰਨੀਏ। ਗੁਰਮਤ ਇਸ ਤੋਂ ਅੱਗੇ ਹੋਰ ਬਰੀਕੀ ਚ ਲੈ ਕੇ ਜਾਂਦੀ। ਮਹਾਰਾਜ ਕਹਿੰਦੇ ਆ ਕਿ ਜਿਸ ਵਿੱਚੋਂ ਲੋਕ ਸੁੱਖ ਭਾਲਣ ਗਏ ਆ, ਕੀ ਤੁਸੀਂ ਦੇਖੋ ਉਹਦੇ ਵਿੱਚੋਂ ਉਹਨਾਂ ਨੂੰ ਸੁੱਖ ਮਿਲਿਆ? ਮੈਂ ਦੋ ਕੁ ਬੇਨਤੀਆਂ ਕਰਾਂਗਾ। ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ, ਚਲੋ ਢੁੱਕਦਾ ਭਾਵੇਂ 500 ਸਾਲ ਪਹਿਲਾਂ ਇਹ ਅੰਮ੍ਰਿਤ ਬਚਨ ਕਹੇ ਆ, ਪਰ ਅੱਜ ਵੀ ਤਾਂ ਬੰਦੇ ਦੀ ਬਿਰਤੀ ਹੋਈ ਹੈ ਨਾ। ਸਤਿਗੁਰਾਂ ਦਾ ਇੱਕ ਬਚਨ, ਚੂਵਾ ਚੰਦਨ ਅੰਕ ਚੜਾਵੂ, ਪਾਠ ਪਟੰਬਰ ਪੈਰ ਉਡਾਵੂ। ਮਹਾਰਾਜ ਕਹਿੰਦੇ ਨੇ ਬਿਨ ਹਰ ਨਾਮ ਕਹਾਂ ਸੁਖ ਪਾਉਂ। ਜੇ ਮੰਨ ਲਓ ਚੂਵਾ ਚੰਦਨ ਅਤਰ ਪਲੇਲ ਵੀ ਲਾ ਲੈ, ਰੇਸ਼ਮ ਦੇ ਕੱਪੜੇ ਵੀ ਪਾ ਲੈ, ਤੇ ਗੁਰੂ ਸਾਹਿਬ ਕਹਿੰਦੇ ਨੇ ਲੋਕ ਸੁਗੰਧੀ ਦਾ ਆਨੰਦ ਲੈਣਗੇ ਜਦੋਂ ਲੰਘਾਂਗਾ, ਰੇਸ਼ਮੀ ਕੱਪੜੇ ਵੀ ਪਾਲਾਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਗੱਲ ਸੱਚ ਜਾਣਿਓ ਬੰਬਿਓ, ਬਾਹਰੋਂ ਕੱਪੜੇ ਕੀਮਤੀ ਨੇ, ਬਾਹਰ ਸੁਗੰਧੀ ਹੈ, ਤੇ ਇਸ ਚਮੜੀ ਦੇ ਵਿੱਚ ਜਿਹੜੀ ਵਾਸ਼ਨਾ ਦੀ ਗੰਦਗੀ ਭਰੀ ਪਈ ਉਹਨੂੰ ਕਿਹੜਾ ਡੱਕ ਸਕੇਗਾ। ਮਹਾਰਾਜ ਨੇ ਇਹ ਸ਼ਬਦ ਵਰਤੇ, ਉਸ ਵਿੱਚ ਇੱਕ ਬਚਨ ਹੈ, ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੁੱਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਮੈਂ ਵਿੱਚੋਂ ਤੁਕ ਲਈ, ਕੰਨ ਵਿੱਚ ਕੀਮਤੀ ਕੁੰਡਲ ਪਾਏ ਆ, ਗਲ ਚ ਕੀਮਤੀ ਮੋਤੀਆਂ ਦੀ ਮਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪਰ ਇਹਦੇ ਵਿੱਚੋਂ ਵੀ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ ਲਾਲ ਤਲਾਈਆਂ ਵਰਦਾ, ਕੱਪੜੇ ਕੀਮਤੀ ਵਰਦਾ, ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਆਤਮਿਕ ਸੁਖਤੇ ਨੇ ਨਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਫਿਰ ਆਪਾਂ ਇਸ ਪ੍ਰਸੰਗ ਚ ਹੁੰਦੇ ਹਾਂ, ਜੇ ਸਦਾ ਸੁਖ ਚਾਹੁੰਦਾ ਤੇ ਫਿਰ ਪ੍ਰਭੂ ਦੀ ਸ਼ਰਨ ਵਿੱਚ ਪੈ ਜਾ। ਮੈਂ ਇਸ ਕਰਕੇ ਥੋੜਾ ਜਿਹਾ ਇੱਕ ਪੱਖ ਤਾਂ ਰੱਖਿਆ ਹੈ ਕਿ ਮਾਇਆ ਕਾਰਨ ਤਾਂ ਵੀ ਉਹਦੇ ਵਿੱਚੋਂ ਸੁੱਖ ਲੱਭਣ ਗਏ। ਮਹਾਰਾਜ ਗੁਰੂ ਅਰਜਨ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜੈਤ ਸ਼੍ਰੀ ਕੀ ਵਾਰ ਦੀ ਪੌੜੀ ਹੈ, ਉਸ ਵਿੱਚ ਸਤਿਗੁਰੂ ਨੇ ਉਸ ਪੌੜੀ ਵਿੱਚ ਹਰ ਉਸ ਸਹੂਲਤ ਦਾ ਜ਼ਿਕਰ ਕੀਤਾ ਜਿਹੜੀ ਆਮ ਤੌਰ ਤੇ ਸਾਡੇ ਘਰਾਂ ਚ ਹੈ। ਮਹਾਰਾਜ ਕਹਿੰਦੇ ਨੇ ਸੇਜ ਕੀਮਤੀ ਮਿਲ ਸਕਦੀ ਏ। ਮੰਨ ਲਓ ਇੱਕ ਪਲੰਗ ਬੰਦਾ 20 ਲੱਖ ਦਾ, 20 ਲੱਖ ਚਲੋ ਮੈਂ ਕਹਿੰਦਾ, ਕਰੋੜਾਂ ਕਰੋੜਾਂ ਦੇ ਪਲੰਗ ਨੇ ਲੋਕਾਂ ਦੇ, ਕਰੋੜ ਦਾ ਪਲੰਗ ਤਾਂ ਮਿਲ ਸਕਦਾ, ਪਰ ਨੀਂਦ ਥੋੜਾ ਮਿਲ ਸਕਦੀ ਹੈ ਜੀ। ਨੀਂਦ ਦਾ ਸੁੱਖ ਉਹ ਕਰੋੜ ਦੇ ਪਲੰਗ ਵੀ ਥੋੜਾ ਹੈ। ਸੋਨੇ ਦੇ ਬਰਤਨ ਨੇ ਘਰ, ਪਰ ਠੀਕ ਹੈ ਪੈਰਨ ਬਰਤਨ, ਕਿ ਉਹ ਬਰਤਨ ਵਿੱਚ ਰੋਟੀ ਖਾਣ ਨਾਲ ਸਾਡੇ ਅੰਦਰ ਦੀ ਬਿਮਾਰੀ ਚਲੀ ਜਾਊਗੀ? ਸਹੂਲਤਾਂ ਨੇ ਪਰ ਅੰਦਰ ਦਾ ਸੁੱਖ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਮੈਂ ਉਹ ਸੁਣਾਉਣਾ ਚਾਹੁੰਦਾ, ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ। ਧੰਨ ਗੁਰੂ ਅਰਜਨ ਦੇ ਮਹਾਰਾਜ, ਜਿਹਨੂੰ ਸਤਿਗੁਰੂ ਕਹਿ ਰਹੇ ਨੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਂ, ਉਹਦੇ ਵਿੱਚੋਂ ਸੁੱਖ ਲੱਭਣੇ ਚਾਹੁੰਦੇ। मैं दोनों श्लोक इकट्ठे रख के विचार कर रहा जी। महाराज कहते सुंदर शेज है, एदा अर्थ पलंग नहीं केवल, एदा अर्थ जीवन साधन भी है। महाराज कहते सुंदर सेज अनेक सुख, अनेक सुख, पर चेते रखो ये अनेक सुख ओवे सुख मंग दुख अग लावे, ये ओ सुख है। अनेक सुख नौकर ने घर च चाकर, नौकर चाकर पैसा, हर चीज घर च है। हुण इस पौड़ी नूं ध्यान नाल सुनियो, मैं इस करके ज्यादा बाणी दे प्रमाण अर्ज करना गुना, एक विद्वता लई नहीं जी, इस करके भी बाणी दी कथा ही सिमरन बन जाए। बंदे दे शब्दां ते शक हो सकदा है, पर गुरु ग्रंथ साहिब नूं मत्था टेकण वाला कदी अपने गुरु दे बचन ते शक नहीं करदा, ते जिहड़ा शक कर गया उहदा पार उतारा भी कोई। महाराज ने बाणी च कहा सलाम जवाब दोवें करै मुंडो कुत्था जाए, नानक दोवें कूड़ियां थाए ना काई पाए। इत्थे साहिब कह रहे ने सुंदर सेज अनेक सुख रस भोगण पूरे, हर तरह दा रस भोगदा वे बंदा, किसी चीज की कमी नहीं। सुंदर सेज अनेक सुख रस भोगण पूरे, ग्रह सुमीन चंदन सुगंध लाए मोती हीरे। ये दो तुकां च वेख, सेज सोहनी हर तरह दा सुख, सोना चांदी मोती हीरे कर जड़े पे, चंदन दी लेपन होया। हजूर करन सुंदर सेज अनेक सुख रस भोगण पूरे, ग्रह सुमीन चंदन सुगंध लाए मोती हीरे। अगे फिर कहिंदे मन इच्छे सुख मानदा, मैं तां ही शब्द कहा हुण इह भी तां सुख है ना, पर गुरु जी कहिंदे जो सुख को चाहे सदा, यह सदा सुख नहीं। महाराज कहिंदे ने फिर देख ए इंसान, सुंदर सेज अनेक सुख रस भोगण पूरे, ग्रह सुमीन चंदन सुगंध लाए मोती हीरे। मन इच्छे सुख मानदा किच नाहे विसूरे, चिंता भी कोई नहीं, रोटी चलेगी बैठे मिलेगा सब कुछ, किच नाहे विसूरे। पर अनेक सुख दोवरी जिक्र कीता मारे ने, पर उत्थे क्या भी अंदरों बड़िया तपया बैठा जे, कोई चिंता नहीं, कोई इनू झोरा नहीं। ग्रह चंदन सुगंध सब कुछ कहे, ग्रह सुमन चंदन सुगंध लाए मोती हीरे। मन इच्छे सुख मानदा किच नाहे विसूरे, सो प्रभ चेतना आवई, परमात्मा दा सिमरन नहीं, ओदी याद ही नहीं। सो प्रभ चेतना आवई बिस्ता के कीरे, हुण इत्थे फिर सुनियो गंदगी दा कीड़ा शब्द वरत्या धन गुरु अर्जुन साहिब ने। महाराज क्यों आप कह रहे हो अनेक सुख मन इच्छे सुख मानदा, इह तां सुख लोक मानदे आ। महाराज कहिंदे नहीं, सुख बड़े मानदा पर अंदर अग नूं सड़िया पिआ है, बिन हर नाम ना शांत होए कित बिद मन धीरे। नाम तो बिना इहदा अंदर स्थिर नहीं हो सकता, यह शांत नहीं हो सकता। महाराज ने फरमाया कि इंसान निमख सुख लई भी वड्डे तों वड्डा पाप करदा है, पर इत्थे हजूर ने कहा जे तू आत्म सुख चाहना, अंदर दा सुख चाहना, वह सुख सिमरन तो बिना नहीं, वह सुख केवल परमात्मा दे नाम विच है। इस नूं फिर आप जी सुनियो, क्योंकि पिछले दिन जदों आया सी ना डोलन की गल आपां कीती सी, डोल दी कोई चीज डुलाहेगी परमात्मा बारे।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007, 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555
2: 5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 4034540347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, near Stampede।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983 825-760-0983

0: परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी पर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। जो परमात्मा ने लिख दिता है दुनिया की कोई ताकत ना जोर नाल ना तरले नाल ते ना चतुराइयां नाल उस दिन नू टाल सकदी जो परमात्मा ने लिख दिता है। रब दी बनाई हुई इस अटल सच्चाई नू टालन दे लई कई वारी तवीतां दा धागियां दा यंत्रां दा मंत्रां दा टूणियां दा सहारा लैंदे। मैं तां शब्द वरते ने, इह वी गुरु ग्रंथ साहिब विच बचन आए कि बाबर भारत ते चढ़ के आया, हिंदुस्तान ते उहने हमला कीता, पर गुरु नानक साहब कहिंदे ने कैसी अज्ञानता के सहमना अहमना बाद दे लोग, क्योंकि हजूर दा ज्यादा मरकज उस शहर वाली रहा जिथे उन्हें इनी तबाही कीती। कहिंदे ने इनी अज्ञानता, पठाणा ने काजी ते मुले इकट्ठे कर लै इलम जानण वाले, हिंदुआ ने पंडित लै आंदे ज्योतिषी लै आंदे, ते अंदरों दोनों कह लग पे कि साडे कोल मंत्र साडे कोल इहो जिहे यंत्र मंत्र ने कि असी अपनी मुंह तो जो कुछ बोल देंगे कि बाबर दे सिपाही तुहाडे तक पहुंच नहीं सकणगे। वो शब्द वरते अज्ञानता वस, असी मंत्र मारांगे वह अखां तो अन्ने हो जाणगे, असी मंत्र मारांगे उहनां दे हत्थां दीआं बंदूकां डिग पैणगीआं, ते उहनां लोकां ने इहनां तवीत धागियां वालिआं ते भरोसा कर लिया। गुरु साहिब कहिंदे ने शस्त्र दा मुकाबला शस्त्र नाल कर ली तैयारी नहीं, ते जंतर मंत्र दा सहारा लैण लग पए। उत्थे सतगुरु ने, मैं जिहड़ी बेनती करनी चाहना, तुर लिखिया परवाणा फिरै नाहीं। उत्थे जंतर मंत्रां वालिआं ने बहुत कुछ कीता, पर गुरु नानक साहिब कहिंदे ने ना तां कोई मुगल अन्ना होया, ना किसे दी बंदूक हथ विचों छट्टी छुट्टी, ते अखीर ते किहो ने कि जिन्हां दी रब दे दरगाह विच चिट्ठी पाठ जाए उन्हां नू किस जंतर मंत्र ने बचा लेना है। तो लिखिया परवाना फिरै नाहीं, हजूर दी बाणी दे पवित्र शब्द है गुरु ग्रंथ साहिब दा कि कोटी को पीर वर्ज रहाए जां मीर सुनिया ताया। मैं इस तुक ते फिर दोबारा बोल रहा कि तुर लिखिया परवाना फिरै नाहीं, जो लिखिया उन्हूं किसने मिटना है। कोटी को पीर वर्ज रहाए, शब्द इत्थे कोटी दर्त करोड़ा है, इहदा मतलब बहुत ज्यादा। कोटी को पीर वर्ज रखाए जां मीर, बाबर मीर पातशाह, जां मीर सुनिया ताया, थान मुकाम जले बिज मंदर मुच मुच को रुलाया, कि उसने खमला कीता, लोकां दे घर साड़ दिते। मुकाम दा अर्थ ओ टिकाणी फूक दिते जिथे जंतर मंत्र वाले गद्दियां ला के बैठे सन। थान मुकाम जले बिज मंदर मुच मुच कोयर रुलाया, उथे जेडे शहजादे सन उन्हां दे टुकड़े करके उन्हें धरती ते सर दिते। कोई मुगल ना होवा अंधा किना ना परचा लाया, जिस मंत्र नाल टालना चाहते सन। कोई मुगल ना होवा अंधा किसे किना ना परचा लाया, मुगल पठाना भई लड़ाई रण में तेग वगाई, ओनी तुपक तान चलाई इनी खस्त चिड़ाई। इस तुक नू जरूर ध्यान नाल सुनियो। मुगलां ते पठाणा दी आपस विच युद्ध होया, संग्राम होया, दोना ने आपस विच लड़ाई कीती, उन्हां ने तोपां चलाईयां, नवे शस्त्र चलाए बाबर क्या ने, इन्हां दे हत्थां विच ही तितर बटेरे मारन वाले शस्त्र चिड़ चिड़ करदे रह गए। ओनी तुबक तान चलाई ओनी खस्त चिड़ाई। अगली तुक महाराज कहिंदे जिनकी चीरी दरगह पाटी तिन्हां मरना पाई। तुर लुखिया परवाणा फिरै नाहीं, सिर्फ एक इतिहासक घटना लई इस गल नूं फिर स्पष्ट कर लई कि जिनकी चीरी चीरीदार ते चिट्ठी, जिन्हों बाबा सुंदर जी कहिंदे ने परवाना, जिनकी चीरी दर कै पाटी तिन्ना मरना पाई, उन्हां नूं कौन रोक सकेगा। एक होर बेनती, श्री गुरु ग्रंथ साहिब दी बाणी च जिथे जीव आत्मा दा ਤੇ ਪਰਮਾਤਮਾ ਦਾ ਸੰਵਾਦ ਵੀ ਗੁਰਬਾਣੀ ਨੇ ਰਚਾਇਆ ਹੈ ਕਿ ਜੀਵ ਆਤਮਾ ਪੁਕਾਰ ਕਰਦੀ ਜਾਂ ਜਗਿਆਸੂ ਭਗਤ ਸਾਧਨਾ ਕਰਨ ਵਾਲਾ ਅਰਦਾਸ ਕਰਦਾ ਤੇ ਪਰਮਾਤਮਾ ਜੀ ਉਹਦੇ ਬੋਲਾਂ ਦਾ ਉੱਤਰ ਦਿੰਦੇ। ਅਸੀਂ ਬਾਣੀ ਚ ਬੜੇ ਸ਼ਬਦ ਪੜ੍ਹਨੇ, ਉਸ ਦਿਨ ਵੀ ਮਰਜ਼ ਕੀਤੀ ਸੀ ਕਿ ਤੂੰ ਕੁਨ ਰੇ ਮੈਂ ਜੀ ਨਾਮਾ, ਇਹ ਸਵਾਲ ਜਵਾਬ ਹੈ, ਤੂੰ ਕੌਣ ਹੈ। ਅਸੀਂ ਪੜ੍ਹਦੇ ਹਾਂ ਹਜ਼ੂਰ ਨੂੰ ਜੋ ਬਚਨ ਕਹੇ, ਪਰ ਦੇਖੋ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੋਰ ਹੈ, ਮਾਰੂ ਰਾਗ ਹੈ ਤੇ ਇਹ ਪਵਿੱਤਰ ਬੋਲ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ। ਉੱਥੇ ਸਤਿਗੁਰੂ ਨੇ ਜੀਵ ਆਤਮਾ ਦਾ ਤੇ ਦੇਹ ਦਾ, ਕਿਉਂਕਿ ਮੌਤ ਤਾਂ ਹੈ ਹੀ ਇਹ ਕਿ ਜਦੋਂ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਉਹਨੂੰ ਆਪਾਂ ਮੌਤ ਕਹਿੰਦੇ। ਸਿਆਣੇ ਲੋਕ ਇਹ ਸ਼ਬਦ ਵਰਤਦੇ ਆ ਕਿ ਜ਼ਿੰਦਗੀ ਕਿਆ ਹੈ, ਅਨਾਸਰਮੇ ਜ਼ਹੂਰੇ ਤਰਤੀਬ, ਕਹਿੰਦੇ ਜ਼ਿੰਦਗੀ ਕਿਸ ਨੂੰ ਕਹਿੰਦੇ ਆ। ਆਪ ਹੀ ਉੱਤਰ ਦਿੰਦੇ ਨੇ, ਤੱਤਾਂ ਦਾ ਇੱਕ ਥਾਂ ਤੇ ਮਿਲ ਜਾਣਾ ਇਹਦਾ ਨਾਮ ਜ਼ਿੰਦਗੀ ਹੈ। ਮੌਤ ਕਿਆ ਹੈ, ਇਨਕੀ ਆਜਜ਼ਾਂ ਕਾ ਪਰੇਸ਼ਾਨ ਹੋਣਾ। ਮੌਤ ਇਹ ਵੇ ਕਿ ਇਹੀ ਤੱਤ ਜਦੋਂ ਬਿਖਰ ਜਾਂਦੇ ਨੇ ਆਪਾਂ ਉਹਨੂੰ ਮੌਤ ਕਹਿੰਦੇ। ਪਰ ਮੈਂ ਬੇਨਤੀ ਕਰਾਂ, ਹਜ਼ੂਰ ਨੇ ਉੱਥੇ ਗੱਲਬਾਤ ਕਰਾਈ ਜੀਵ ਆਤਮਾ ਤੇ ਕਾਇਆ, ਆ ਜਿਸ ਨੂੰ ਦੇਹ ਕਹਿ ਲਓ ਸਰੀਰ ਕਹਿ ਲਓ ਆਪਾਂ ਸ਼ਬਦ ਵਰਤਨੇ, ਕਾਇਆ ਤੇ ਆਤਮਾ ਦੀ ਗੱਲਬਾਤ ਹੈ ਤੇ ਕਾਇਆ ਦਾ ਦਿਲ ਨਹੀਂ ਕਰਦਾ ਕਦੀ ਜਾਣ ਨੂੰ, ਆਤਮਾ ਨੂੰ ਕਾਇਆ ਕਹਿ ਰਹੀ ਹੈ। ਮਹਾਰਾਜ ਬਹੁਤ ਕਮਾਲ ਦੀ ਪ੍ਰਸ਼ਨੋਤਰੀ ਵੀ ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀਂ, ਕਾਇਆ ਨੂੰ ਇਸਤਰੀ ਰੂਪ ਵਿੱਚ ਪੇਸ਼ ਕੀਤਾ ਤੇ ਆਤਮਾ ਨੂੰ ਹਜ਼ੂਰ ਨੇ ਇੱਕ ਮਰਦ ਪਤੀ ਦੇ ਰੂਪ ਵਿੱਚ, ਪਤੀ ਤੇ ਪਤਨੀ ਦਾ ਸੰਵਾਦ ਕਹਿ ਲਓ, ਆਤਮਾ ਨੂੰ ਪਤੀ ਰੂਪ ਚ ਤੇ ਕਾਇਆ ਨੂੰ ਪਤਨੀ ਰੂਪ ਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਇਹ ਵੀ ਤਾਂ ਸਪਸ਼ਟ ਹੈ ਕਿ ਪਰਮਾਤਮਾ ਨੂੰ ਪਤੀ ਰੂਪ ਤੇ ਆਤਮਾ ਨੂੰ ਪਤਨੀ ਰੂਪ ਕਿਹਾ, ਪਰ ਬਹੁਤ ਥਾਵਾਂ ਤੇ ਆਤਮਾ ਨੂੰ ਪਤੀ ਬਣਾ ਦਿੱਤਾ ਤੇ ਕਾਇਆ ਨੂੰ ਪਤਨੀ ਬਣਾ ਦਿੱਤਾ। ਜਿਵੇਂ ਆਪ ਇੱਕ ਪਾਠ ਕਰਦੇ ਹੋ ਕਿ ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ। ਜਿੱਚਰ ਵਸਿਆ ਕੰਤ ਘਰ, ਉੱਥੇ ਕੰਤ ਪਰਮਾਤਮਾ ਨੂੰ ਨਹੀਂ ਕਿਹਾ, ਉੱਥੇ ਕੰਤ ਆਤਮਾ ਨੂੰ ਕਿਹਾ ਗਿਆ। ਭਾਵੇਂ ਅਸੀਂ ਇਸਤਰੀ ਲਿੰਗ ਵਿੱਚ ਵਰਤਨੇ ਆ ਕਿ ਮੇਰੀ ਆਤਮਾ, ਪਰ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਪੁਲਿੰਗ ਰੂਪ ਵਿੱਚ ਵੀ ਵਰਤਿਆ ਗਿਆ। ਹੁਣ ਇੱਥੇ ਸ਼ਬਦ ਮਹਾਰਾਜ ਜੀ ਨੇ ਵਰਤੇ ਕਿ ਤਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ। ਹੁਣ ਕਈ ਵਾਰੀ ਕਈ ਸੱਜਣ ਇਹ ਇਸ ਸ਼ਬਦ ਦੇ ਅਰਥ ਕਰਨ ਲੱਗੇ ਆ, ਮੰਨ ਲਓ ਕਿਸੇ ਦੇ ਪਤੀ ਦੀ ਮੌਤ ਹੋ ਜਾਏ ਔਰਤ ਦੇ, ਉਹ ਨਾਲ ਹੀ ਇਹਦੇ ਅਰਥ ਕਰੀ ਜਾਣਗੇ ਜਿੰਨੀ ਦੇਰ ਤੱਕ ਘਰ ਸੀ ਉਨੀ ਦੇਰ ਤੱਕ ਤੇਰੀ ਇੱਜ਼ਤ ਤੇ ਹੁਣ ਤਾਂ ਤੇਰੇ ਨਿਆਣਿਆਂ ਵੀ ਕੋਈ ਨੀ ਪੁੱਛਣਾ। ਨਹੀਂ ਨਹੀਂ, ਇਹਦੇ ਅਰਥ ਇਸ ਢੰਗ ਦੇ ਨਹੀਂ। ਇੱਥੇ ਅਸਲ ਚ ਆਤਮਾ ਪੁਲਿੰਗ ਰੂਪ ਚ ਕਹਿ ਤੇ ਕਾਇਆ ਨੂੰ ਇਸਤਰੀ ਲਿੰਗ ਰੂਪ ਵਿੱਚ ਪੇਸ਼ ਕੀਤਾ ਗਿਆ। ਉੱਥੇ ਕਹਿੰਦੇ ਨੇ ਜਿੰਨੀ ਦੇਰ ਤੱਕ ਕਾਇਆ ਤੇਰੇ ਅੰਦਰ ਆਤਮਾ ਕੰਤ ਵਸੇਬਾ ਕਰਦਾ ਹੈ, ਸਾਰੇ ਤੈਨੂੰ ਜੀ ਜੀ ਕਹਿਣਗੇ, ਇੱਕ ਚੰਗਿਆੜੀ ਤੇਰੇ ਕੱਪੜਿਆਂ ਤੇ ਡਿੱਗੇ, ਲੋਕ ਸਾਰੇ ਘਰ ਦੇ ਬੁਝਾਣਗੇ, ਪਰ ਜਿਸ ਦਿਨ ਅੰਦਰੋਂ ਆਤਮਾ ਨਿਕਲ ਗਈ ਉਦਨ ਸਾਰਿਆਂ ਨੂੰ ਇਕੱਠੇ ਕਰਕੇ ਤੈਨੂੰ ਫੂਕਣ ਚਲੇ ਜਾਣ। ਫਿਰ ਬੇਨਤੀ ਹੈ, ਤੇਰੀ ਕੀਮਤ ਉਹਦੇ ਕਰਕੇ ਹੈ ਕਿ ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਉੱਥੇ ਕਾਇਆ ਤੇ ਆਤਮਾ, ਫਿਰ ਧਿਆਨ ਨਾਲ ਸੁਣਿਓ ਕਿ ਆਤਮਾ ਤੇ ਕਾਇਆ ਦਾ ਸੰਯੋਗ ਹੈ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਪਿੰਡ ਪਹਿਲਾਂ ਆਇਆ ਕਿ ਜੀਓ ਪਹਿਲਾਂ ਆਇਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਤੇ ਮਹਾਰਾਜ ਕਹਿੰਦੇ ਅਸਲ ਚ ਪਿੰਡ ਬਾਅਦ ਵਿੱਚ ਜੀਓ ਪਹਿਲਾਂ ਹੈ, ਜੀਓ ਪਾਏ ਪਿੰਡ ਜਿਨ ਸਾਜਿਆ, ਪਹਿਲਾਂ ਉਹਨੇ ਜੀਓ ਪੈਦਾ ਕੀਤਾ, ਫਿਰ ਉਸ ਜੀਓ ਦੇ ਵਿੱਚੋਂ ਪਿੰਡ ਉਹਨੇ ਬਣਾ ਦਿੱਤਾ। ਪਰ ਯਾਦ ਰੱਖੋ ਜਦੋਂ ਜੀਓ ਵਿੱਚੋਂ ਨਿਕਲਿਆ ਪਿੰਡ ਇੱਥੇ ਬਾਕੀ ਰਹਿ ਗਿਆ। ਉੱਥੇ ਪਿੰਡ ਤੇ ਜੀਓ ਇਹਨਾਂ ਦੋਨਾਂ ਦਾ ਸੰਵਾਦ। ਕਹਿੰਦੇ ਨੇ ਕਾਇਆ ਨੇ ਆਤਮਾ ਨੂੰ ਇਹ ਸ਼ਬਦ ਕਹੇ ਕਿ ਹੇ ਪਤੀ ਦੇਖ ਅੱਜ ਤੇਰੇ ਕਰਕੇ ਮੇਰੀ ਕਿੰਨੀ ਕੀਮਤ ਹੈ, ਜਿੰਨੀ ਦੇਰ ਤੱਕ ਤੂੰ ਮੇਰੇ ਨਾਲ ਹੈ, ਹਰ ਰਿਸ਼ਤਾ ਮੈਨੂੰ ਸਤਿਕਾਰ ਦੇ, ਇਸ ਸੰਸਾਰ ਵਿੱਚ ਹਰ ਕੋਈ ਮੈਨੂੰ ਮੁਹੱਬਤ ਕਰਦਾ। ਤੇ ਆਤਮਾ ਨੇ ਕਿਹਾ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਕਹਿੰਦੀ ਕਾਇਆ ਆਤਮਾ ਕਿ ਇੱਕ ਮੇਰੇ ਨਾਲ ਵਾਅਦਾ ਕਰ ਹੇ ਮੇਰੇ ਪਤੀ ਕਿ ਤੇਰੇ ਤੋਂ ਬਿਨਾਂ ਮੇਰੀ ਕੋਈ ਕੀਮਤ, ਮੈਂ ਮਿੱਟੀ ਚ ਰੁਲਾਂਗੀ, ਅੱਗ ਹੀ ਸੜਾਂਗੀ, ਤੂੰ ਮੇਰੇ ਨਾਲ ਵਾਅਦਾ ਕਰਕੇ ਤੂੰ ਮੈਨੂੰ ਕਦੀ ਛੱਡ ਕੇ ਨਹੀਂ ਜਾਏ। ਮੈਂ ਸਿਰਫ ਬੇਨਤੀ ਕਰ ਰਿਹਾ ਵੀ ਕਿਸੇ ਦੂਜੇ ਨੂੰ ਤਾਂ ਕੀ, ਜਿਹਨੇ ਛੱਡ ਕੇ ਜਾਣਾ ਉਹ ਵੀ ਨਹੀਂ ਕਦੀ ਦੱਸ ਕੇ ਜਾਂਦਾ ਜੇ ਮੈਂ ਚੱਲਿਆ, ਪਰ ਪਤਾ ਹੈ ਉਹਨੂੰ ਪਰਵਾਣਾ ਆ ਜਾਏ ਤਾਂ। ਆਤਮਾ ਨੇ ਕਿਹਾ ਨਹੀਂ, ਇਹ ਨਹੀਂ ਹੋ ਸਕਦਾ। ਕਾਇਆ ਕਹਿੰਦੀ ਤੇਰਾ ਮੇਰਾ ਸਾਥ ਕਿੰਨੇ ਸਾਲਾਂ ਦਾ ਹੈ, ਗੁਰੂ ਅਰਜਨ ਸਾਹਿਬ ਬੜੇ ਕਮਾਲ ਦਾ ਸੰਵਾਦ ਰਚਾਇਓ ਨੇ, ਪ੍ਰਸ਼ਨੋਤਰੀ ਹੈ ਕਾਇਆ ਤੇ ਆਤਮਾ ਦੀ। ਕਹਿੰਦੇ ਆਤਮਾ ਕਹਿੰਦਾ ਨਹੀਂ, ਮੈਂ ਕਿਸੇ ਦਾ ਭੇਜਿਆ ਹੋਇਆ ਤੇਰੇ ਕੋਲ ਆਇਆ, ਆਪਣੀ ਮਰਜ਼ੀ ਨਾਲ ਨਹੀਂ ਆਇਆ ਮੈਂ। ਤੇ ਅੱਗੋ ਕਾਇਆ ਕਹਿੰਦੀ ਜਿਹਦਾ ਭੇਜਿਆ ਆਇਆ ਉਹ ਉਹਦੇ ਨਾਲ ਗੱਲ ਕਰ ਲੈ। ਅੱਗੋ ਆਤਮਾ ਸੱਚ ਬੋਲ ਕੇ ਕਹਿੰਦਾ ਜਿਹਦਾ ਮੈਂ ਭੇਜਿਆ ਆਇਆ ਉਹ ਨਾ ਕਿਸੇ ਦੀ ਪਰਵਾਹ ਮੰਦ ਹੈ ਤੇ ਨਾ ਕਿਸੇ ਦੀ ਉਹਨੂੰ ਮੁਥਾਜੀ ਹੈ, ਉਹਨੂੰ ਕਿਸੇ ਦੀ ਕਾਂ ਡਰ ਹੈ, ਇਹਦੀ ਮੁਥਾਜੀ ਨੇ। ਆਤਮਾ ਨੇ ਸੱਚ ਕਿਹਾ, ਕਾਇਆ ਨੇ ਸਮਝਿਆ ਮਜ਼ਾਕ ਕਰ ਰਿਹਾ। ਆਤਮਾ ਆਖਰ ਮੇਰੇ ਨਾਲ ਸ਼ਾਇਦ ਮਜ਼ਾਕੀਏ ਲਹਿਜ਼ੇ ਨਾਲ ਗੱਲ ਕਰ ਰਿਹਾ, ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਚੰਚਲ ਨੇ, ਇਸ ਕੱਚੀ ਨੇ, ਆਤਮਾ ਦੀ ਗੱਲ ਸਮਝੀ ਹੀ ਨਹੀਂ। ਉਹ ਕਹਿੰਦਾ ਮੈਂ ਹੁਕਮ ਦਾ ਬੱਧਾ ਆਇਆ, ਹੁਕਮ ਦੇ ਬੱਧੇ ਚਲੇ ਜਾਣੇ, ਨਾ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਜਾਵਾਂਗਾ, ਪਰ ਇਹ ਗੱਲ ਯਾਦ ਰੱਖੀ ਮੈਂ ਜਾਵਾਂਗਾ ਜ਼ਰੂਰ। ਮਹਾਰਾਜ ਕਹਿੰਦੇ ਆਤਮਾ ਦੀ ਬੋਲ ਨੂੰ ਕਾਇਆ ਨੇ ਹਾਸੇ ਚ ਲੈ ਲਿਆ, ਪਰ ਜਿਸ ਦਿਨ ਵਕਤ ਆਇਆ, ਜੋ ਟਾਈਮ ਲਿਖਿਆ ਸੀ ਆ ਗਿਆ, ਜਿਹੜੀ ਆਤਮਾ ਮੰਨ ਲਓ ਸਰੀਰ ਵਿੱਚ 100 ਸਾਲ ਤੋਂ ਵੱਧ ਸਮਾਂ ਰਹੀ, ਇੰਨੀ ਨੇੜਤਾ ਹੋਵੇ 100 ਸਾਲ ਤੋਂ ਵੱਧ ਸਮਾਂ ਰਹਿਣ ਲੱਗਿਆ, ਉਹ ਦੱਸ ਕੇ ਨਹੀਂ ਚੱਲੀ, ਆਤਮਾ ਦੱਸ ਕੇ ਨਹੀਂ ਚੱਲਿਆ ਕਾਇਆ ਅੱਜ ਮੈਂ ਤੈਨੂੰ ਛੱਡ ਚੱਲਿਆ। ਰਾਤ ਇਕੱਠੇ ਨੇ, ਪਰ ਸਵੇਰੇ ਪਤਾ ਲੱਗਾ ਕਿ ਆਤਮਾ ਉਡਾਰੀ ਮਾਰ ਗਈ, ਕਾਇਆ ਦੀ ਮਿੱਟੀ ਇੱਥੇ ਰਹਿ ਗਈ। ਮਹਾਰਾਜ ਕਹਿੰਦੇ ਨੇ ਇਹ ਤਾਂ ਆਤਮਾ ਵੀ ਕਹਿ ਰਹੀ ਹੈ ਕਿ ਲਿਖੇ ਨੂੰ ਕੋਈ ਮੋੜ ਨਹੀਂ ਸਕਦਾ, ਇਹ ਪਵਿੱਤਰ ਸ਼ਬਦ ਕਹਿ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਸਿਰਫ ਅਰਥ ਕਰ ਦਿੱਤੇ ਨੇ। ਧਨ ਕਹਿ ਤੂੰ ਵਸ ਮੈਂ ਨਾਲੇ ਮਾਰੂ ਰਾਗ, ਤੇ ਮੈਂ ਤਕਰੀਬਨ ਹਰ ਰੋਜ਼ ਖੰਗਤਾ ਲਈ ਨਹੀਂ, ਮੈਂ ਇੱਕੋ ਤਰਲਾ ਲੈਣਾ ਪਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰੀਏ, ਇਹਨੂੰ ਮਰਨੇ ਪਰਨੇ ਤੇ ਰੋਟੀ ਤੱਕ ਸੀਮਤ ਨਾ ਰੱਖੀਏ ਬਾਣੀ, ਨਹੀਂ ਆਪ ਪਾਠ ਕਰਾਂਗੇ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਤੇਰੇ ਇਸ ਚਿੰਤਾ ਝੋਰੇ ਵਿੱਚ ਭਿੱਜੇ ਹੋਏ ਚਿੱਤ ਨੂੰ ਆਨੰਦ ਖੇੜਾ ਤਾਂ ਮਿਲੇਗਾ ਜੇ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਡੋਬ ਦੇਗਾ। ਫੋਨੇ ਚ ਮਹਾਰਾਜ ਜੀ ਦਾ ਬਚਨ ਹੈ ਕਿ ਮਿਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਆਪਣੇ ਚਿੱਤ ਨੂੰ ਚਿੱਤ ਵੀ ਸਮਾ ਦੇ। ਇਹ ਤੁਕ ਧਿਆਨ ਨਾਲ ਸੁਣ, ਚਿੱਤੈ ਚਿੱਤ ਸਮਾਏ, ਮਨ ਚ ਆਏਗਾ ਵੀ ਚਿੱਤ ਨੂੰ ਚਿੱਤ ਵਿੱਚ, ਇਹਦਾ ਭਾਵ ਅਰਥ ਇਹ ਵੀ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ, ਤੈਨੂੰ ਅੰਦਰੋਂ ਆਤਮਕ ਰੰਗਣ ਚੜ ਜਾਏਗੀ। ਸਾਡਾ ਚਿੱਤ ਗੁਰੂ ਦਾ ਚਿੱਤ, ਗੁਰੂ ਦਾ ਹਿਰਦਾ, ਗੁਰੂ ਦਾ ਸ਼ਬਦ, ਜਦੋਂ ਸ਼ਬਦ ਵਿੱਚ ਚਿੱਤ ਸਮਾ ਜਾਏਗਾ, ਸੱਚ ਇਹ ਵੇ ਕਿ ਸਾਡਾ ਚਿੱਤ ਗੁਰੂ ਦੇ ਚਿੱਤ ਵਿੱਚ ਸਮਾਉਣ ਲੱਗ ਪਵੇਗਾ। ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਮੈਂ ਉਸ ਸੰਬੰਧੀ ਕਿ ਧਨ ਕਹਿ ਤੂੰ ਵਸ ਮੈਂ ਲਾਲੇ, ਪ੍ਰਿਯ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੇ। ਇਹ ਕਾਇਆ ਕਹਿ ਰਹੀ ਬਚਨ ਦੇ, ਛੋੜ ਨਾ ਜਾ ਸਾਖੇ, ਕਦੀ ਛੱਡ ਕੇ ਨਹੀਂ ਜਾਏਗਾ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਤਮਾ ਇਹਦਾ ਉੱਤਰ ਦੇ ਰਿਹਾ, ਫਿਰ ਕਹਿਆ ਹੋ ਹੁਕਮੀ ਬੰਦਾ ਤੁਰ ਲੁਖਿਆ ਪਰਵਾਣਾ ਫਿਰੈ ਨਾਹੀ। ਆਤਮਾ ਕਹਿ ਰਿਹਾ ਮੈਂ ਹੁਕਮ ਦਾ ਬੱਧਾ ਆਇਆ। ਫਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਮੈਂ ਉਹਦਾ ਭੇਜਿਆ ਆ ਜਿਹੜਾ ਕਿਸੇ ਦੀ ਮੁਥਾਜੀ ਨਹੀਂ ਕਰਦਾ। ਜਿਚਰ ਰੱਖ ਹੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਟ ਸਿਧਾ ਸਾਖੇ, ਜਿਸ ਦਿਨ ਉਹਨੇ ਸੱਦਾ ਦਿੱਤਾ ਮੈਂ ਤੈਨੂੰ ਛੱਡ ਕੇ ਚਲੇ ਜਾਣਾ, ਉੱਠ ਕੇ ਤੈਨੂੰ ਤੇਰੇ ਤੋਂ ਚਲਾ ਜਾਵਾਂਗਾ, ਪਰ ਮੈਂ ਜਾਣਾ ਜ਼ਰੂਰ ਹੈ। ਮਹਾਰਾਜ ਕਹਿੰਦੇ ਨੇ ਇੰਨੀ ਗੱਲ ਹੋਣ ਤੋਂ ਬਾਅਦ ਜੋ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੇ ਚੰਚਲ ਕਾਚੇ, ਬੋਰ ਬੋਰ ਪਿਰੀ ਸੰਗ ਮੰਗੈ ਉਹ ਬਾਤ ਜਾਣੈ ਕਰ ਹਾਸਾ। ਚੰਚਲ ਕਾਇਆ ਵਾਰ ਵਾਰ ਕਹਿ ਰਹੀ ਹੈ ਕਿ ਨਹੀਂ ਤੂੰ ਮੇਰੇ ਨਾਲ ਮਜ਼ਾਕ ਕਰ ਰਹੇ। ਮਹਾਰਾਜ ਅਖੀਰ ਤੇ ਕਹਿੰਦੇ ਆ ਕਿ ਜਿਸ ਦਿਨ ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਕਹਿੰਦੇ ਇਹ ਤੇਰੇ ਨਾਲ ਬੀਤਣਾ ਮੇਰੀ ਕਾਇਆ ਕਿ ਜਾਣ ਲੱਗਿਆ ਇੰਨਾ ਸਮਾਂ ਇਕੱਠੇ ਰਹੇ, ਪਰ ਤੇਰੇ ਤੋਂ ਜਾਣ ਲੱਗਿਆ ਨਾ ਪੁੱਛਿਆ ਮੈਂ ਜਾ ਰਿਹਾ, ਤੇਰੇ ਨਾਲ ਸਲਾਹ ਵੀ ਨਹੀਂ ਕੀਤੀ। ਪਿਆਰਿਓ ਆਪਣੇ ਘਰ ਤੋਂ ਕਿਤੇ ਦੂਸਰੀ ਥਾਂ ਤੇ ਜਾਣਾ ਹੋਵੇ ਤੇ ਆਪਾਂ ਕਈ ਕਈ ਮਹੀਨੇ ਪਹਿਲਾਂ ਸਲਾਹ ਕਰਨੇ ਆ, ਪਰ ਜਿਸ ਦਿਨ ਮੌਤ ਨੇ ਆਉਣਾ ਹੈ, ਸੱਚ ਇਹ ਵੇ ਆਤਮਾ ਤਾਂ ਕਾਇਆ ਨਾਲ ਸਲਾਹ ਵੀ ਨਹੀਂ ਕਰਦੀ। ਮੈਂ ਇਹ ਸਿਰਫ ਉਹਨਾਂ ਲਈ ਸ਼ਬਦਾਂ ਚ ਆਵੇਗਾ ਵੀ ਤੁਸੀਂ ਇਹ ਪ੍ਰਮਾਣ ਦੇ ਦਿੱਤਾ ਤੇ ਗੁਰੂ ਅਮਰਦਾਸ ਤਾਂ ਕਹਿ ਰਹੇ ਨੇ ਗੁਰ ਜਾਏ ਹਰ ਪ੍ਰਪਾਸ ਜੀਓ, ਇਹਨਾਂ ਨੂੰ ਪਤਾ ਲੱਗ ਗਿਆ ਸੱਚ ਕਿ ਸ਼ਬਦ ਚ ਭਿੱਜੇ ਹੋਏ ਨੂੰ ਪਤਾ ਹੈ ਮੈਂ ਤੁਰ ਲੱਗਾ ਹਾਂ, ਤੇ ਉਹਨੂੰ ਜਾਣ ਦਾ ਕੋਈ ਡਰ ਵੀ ਨਹੀਂ, ਉਹਨੂੰ ਪ੍ਰਸੰਨਤਾ ਹੈ, ਉਹਨੂੰ ਖੁਸ਼ੀ ਹੈ। ਇੱਥੇ ਸਾਹਿਬ ਕਹਿੰਦੇ ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਦਾਇਓ ਚੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ। ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਨੇ ਤਰਲੇ ਲੈਂਦੀ ਕਾਇਆ ਰਹਿ ਗਈ, ਆਤਮਾ ਛੱਡ ਕੇ ਚਲਾ ਗਈ। ਮੈਂ ਬੇਨਤੀ ਕਰਾਂ ਉਸ ਦੇ ਪਰਵਾਣੇ ਨੂੰ ਕਿਸੇ ਮਿਟਣਾ ਨਾ, ਤੇ ਇਹ ਵੀ ਨਹੀਂ ਪਤਾ ਕਦੋਂ ਆ ਸਾਨੂੰ ਪੈਣਾ ਹੈ। ਲਿਖ ਦਿੱਤਾ ਪਰ ਸਾਨੂੰ ਨਹੀਂ ਪਤਾ, ਇੱਕ ਚਲੋ ਬਚਨ ਅਸੀਂ ਹੋਰ ਲੈ ਲਈਏ। ਲਿਖੇ ਪਰਵਾਣੇ ਨੂੰ ਕਿੰਨੇ ਨਿਮੋਟਣਾ, ਬਾਬਾ ਫਰੀਦ ਸਾਹਿਬ ਦਾ ਸਲੂਕ ਹੈ, ਅਸੀਂ ਤਨ ਤੇ ਕੱਪੜੇ ਪਾਈ ਬੈਠੇ ਹਾਂ ਸਾਰੇ, ਚਲੋ ਇੱਥੇ ਤਾਂ ਬਣਾ ਬਣਾਏ ਬਸਤਰ ਮਿਲ ਜਾਂਦੇ ਹਨ, ਪਰ ਜਦੋਂ ਕਈ ਵਾਰੀ ਕੱਪੜਾ ਖਰੀਦਣ ਜਾਣ, ਮੈਂ ਇੱਕ ਵਾਰ ਕਿਹਾ ਸੀ ਕਿ ਜਿਸ ਬੰਦੇ ਨੂੰ ਕੱਪੜੇ ਬਾਰੇ ਕੋਈ ਵੀ ਜਾਣਕਾਰੀ ਨਹੀਂ, ਖਰੀਦਣ ਲੱਗਿਆ ਉਹ ਵੀ ਉੱਤੋਂ ਦਾ ਫੈਂਟਰੀ ਮਾਰ ਦਿੰਦਾ ਹੈ ਕੱਪੜਾ ਕੀ ਹੋ ਜਾ ਹੈ, ਇਹ ਤਾਂ ਚੰਗਾ ਨਹੀਂ ਹੈਗਾ, ਇਹ ਤਾਂ ਬੜਾ ਮਾੜਾ, ਪਤਾ ਕੋਈ ਨਹੀਂ ਹੁੰਦਾ, ਪਰ ਪੁੱਛ ਲੈਂਦਾ ਹੈ ਇਹ ਕੱਪੜੇ ਦੀ ਮਿਆਦ ਕੀ ਹੈ, ਇਹ ਕਿੰਨਾ ਸਮਾਂ ਕੱਢੇਗਾ, ਇਹ ਛਿੱਜੇਗਾ ਨਹੀਂ, ਪਾਟੇਗਾ ਨਹੀਂ, ਕਸੇਗਾ ਨਹੀਂ। ਕੱਪੜਾ ਵੇਚਣ ਵਾਲਾ ਮਿਆਦ ਦੇ ਦਿੰਦਾ, ਦੱਸ ਦਿੰਦਾ ਵਾਰੰਟੀ ਇਹਦੀ ਵੀ ਇੰਨਾ ਕੁ ਸਮਾਂ ਕੱਢ ਜੋ, ਤੇ ਕਈ ਵਾਰੀ ਉਹ ਵੀ ਕਹਿ ਦਿੰਦਾ ਵੀ ਦਰਜੀ ਤੋਂ ਧਿਆਨ ਨਾਲ ਸਵਾਈ, ਧਾਗੇ ਦੀ ਸੀਨ ਤਾਂ ਉਧਰ ਸਕਦੀ ਹੈ ਪਰ ਮੇਰਾ ਕੱਪੜਾ ਨਹੀਂ ਪਾਟੇਗਾ। ਬੰਦਾ ਕੱਪੜਾ ਖਰੀਦ ਕੇ ਦਰਜੀ ਕੋਲ ਚੱਲ ਪੈਂਦਾ, ਉਹਨੂੰ ਵੀ ਪੁੱਛ ਲੈਂਦਾ ਜਿਸ ਧਾਗੇ ਨਾਲ ਤੂੰ ਸੀਨ ਲੱਗਾ ਇਸ ਧਾਗੇ ਦੀ ਮਿਆਦ ਕੀ, ਉਹ ਵੀ ਅੱਗੋ ਸਿਰੇ ਦਾ, ਉਹ ਕਹਿੰਦਾ ਕੱਪੜਾ ਤਾਂ ਪਾੜ ਜਾਊਗਾ ਪਰ ਸੀਨ ਕੋਈ ਨੀ ਉਧਰ ਨੂੰ, ਦੋਵੇਂ ਕਹਿ ਰਹੇ ਨੇ। ਬਾਬਾ ਫਰੀਦ ਕਹਿੰਦਾ ਮੈਨੂੰ ਹਾਸਾ ਹੁੰਦਾ ਇਹਨਾਂ ਦੋਨਾਂ ਤੇ, ਫਕੀਰ ਨੇ ਕੱਪੜਾ ਸਵਾ ਲਿਆ, ਇਨਸਾਨ ਨੇ ਕੱਪੜਾ ਸਵਾ ਲਿਆ, ਪਹਿਲੀ ਗੱਲ ਤੂੰ ਕੱਪੜੇ ਦੀ ਮਿਆਦ ਪੁੱਛ ਆਏ, ਤੂੰ ਧਾਗੇ ਦੀ ਮਿਆਦ ਪੁੱਛ ਆਏ, ਆਪਣੇ ਅੰਦਰ ਨੂੰ ਪੁੱਛ ਕੇ ਦੇਖ ਤੇਰੇ ਸਰੀਰ ਦੀ ਮਿਆਦ ਹੈ ਕਿ ਸਵੇਰੇ ਤੂੰ ਕੱਪੜਾ ਪਾਉਣਾ, ਹੋ ਸਕਦਾ ਇਹ ਕੱਪੜਾ ਪਾਉਣ ਤੋਂ ਪਹਿਲਾਂ ਤੇਰਾ ਖੱਪਣ ਤਿਆਰ ਹੋ ਜਾਏ। ਇਹਨੂੰ ਨੈਗੇਟਿਵ ਅਪਰੋਚ ਲੈ ਕੇ ਨਹੀਂ, ਜੋ ਸੱਚਾਈ ਹੈ ਉਸਨੂੰ ਕਿਸਨੇ ਮਿਟਣਾ। ਅਗਲੀ ਗੱਲ, ਚੱਲ ਕੱਪੜਾ ਪਾ ਲਿਆ, ਕੱਪੜਾ ਪਾਟੇਗਾ ਦੁਬਾਰਾ ਸੂਈ ਧਾਗਾ ਗੰਢ ਦੇਗਾ, ਪਾਟੇ ਕੱਪੜੇ ਸੀਤੇ ਜਾਂਦੇ ਨੇ, ਪਰ ਜਿਸ ਦਿਨ ਤੇਰੀ ਕਾਇਆ ਵਿੱਚੋਂ ਆਤਮਾ ਨੇ ਨਿਕਲਣਾ ਹੈ, ਕੋਈ ਇਸ ਦੁਨੀਆ ਦਾ ਸੂਈ ਧਾਗਾ ਨਹੀਂ ਇਸ ਨਿਕਲੀ ਕੋਈ ਨੂੰ ਦੁਬਾਰਾ ਸੀ ਸਕੇ, ਕੋਈ ਨਹੀਂ ਮਿਲ ਸਕੇਗਾ। ਬਾਬਾ ਸਾਹਿਬ ਦਾ ਇਹ ਸਲੋਕ ਹੈ ਜੀ ਕਿ ਖਿੰਥੜ ਮੇਖਾਂ ਅਗਲੀਆਂ ਜਿੰਦ ਨਕਾਈ ਮੇਖ। ਮੇਖ ਦਾ ਅਰਥ ਵੈਸੇ ਟਾਂਕਾ, ਕਿ ਗੋਦੜੀ ਨੂੰ ਤਾਂ ਫਕੀਰਾਂ ਤੂੰ ਟਾਂਕੇ ਲਾਈ ਫਿਰਨੇ, ਪਰ ਜਿੰਦ ਨੂੰ ਕਿਤੇ ਟਾਂਕਾ ਲਾ ਕੇ ਕਾਇਆ ਚ ਰੱਖ ਸਕੇਗਾ? ਖਿੰਥੜ ਮੇਖਾਂ ਅਗਲੀਆਂ ਜਿੰਦ ਨਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇਸ ਕਰਕੇ ਗੁਰਮੁਖ ਜਿਹੜਾ ਉਹ ਜ਼ਿੰਦਗੀ ਨੂੰ ਥੋੜ ਚਿਰੀ ਜਾਣਦਿਆਂ ਹੋਇਆਂ ਚਿਰਿੰ ਜੀਵਨ ਵਾਸਤੇ ਪਰਮਾਤਮਾ ਦੇ ਸ਼ਬਦ ਵੀ ਜੁੜ ਜਾਂਦਾ ਹੈ। ਡਾਕਟਰ ਬਲਬੀਰ ਸਿੰਘ ਕਹਿੰਦੇ ਨੇ ਕਿ ਕਾਜ਼ੀ ਨੇ, ਜਲਾਦ ਨੇ, ਵਜ਼ੀਰ ਖਾਨ ਨੇ ਇੱਕ ਸਵਾਲ ਕੀਤਾ ਸੀ ਕਿ ਤੁਹਾਡੀ ਉਮਰ ਬੜੀ ਛੋਟੀ ਹੈ, ਅਜੇ ਤੁਸੀਂ ਦੇਖਿਆ ਕੀ? ਭਾਵੇਂ ਉਹਨਾਂ ਦੇ ਅੰਦਰ ਦਾ ਖਿਆਲ ਹੈ, ਤੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਨੇ ਕਿਹਾ ਤੁਹਾਡੇ ਨਾਲੋਂ ਬਹੁਤ ਵੱਧ ਸਮਾਂ ਅਸੀਂ ਜੀ ਚੁੱਕੇ ਹਾਂ। ਉਹਨਾਂ ਕਿਹਾ ਤੇਰੀ ਉਮਰ ਦੇਖ, 7 ਸਾਲ ਦੀ ਉਮਰ ਤੇ ਕਾਜ਼ੀ ਬਜ਼ੁਰਗ ਸਾਡੇ ਤੋਂ ਵੱਧ ਉਮਰ ਕਿਵੇਂ ਜੀ ਗਿਆ? ਕਹਿਣ ਲੱਗੇ ਸਾਡੇ ਘਰ ਵਿੱਚ ਉਮਰ ਸਿਰਫ ਉਹਨੂੰ ਮੰਨਿਆ ਜਾਂਦਾ ਹੈ ਜਿਹੜੀ ਬੰਦਗੀ ਵਿੱਚ ਜੀ ਜਾਂਦੀ ਹੈ, ਬਾਕੀ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਮੰਨਿਆ ਜਾਂਦਾ। ਉੱਥੇ ਉਹਨੇ ਇੱਕ ਤੁਕ ਲਿਖੀ ਜੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਏਕ ਨਿਮਖ ਜੋ ਸਿਮਰਨ ਮੈਂ ਜੀਆ। ਕਹਿੰਦੇ ਇੱਕ ਘੜੀ ਜਿਹੜਾ ਪਰਮਾਤਮਾ ਦੇ ਸਿਮਰਨ ਚ ਜੀ ਗਿਆ, ਕੋਟ ਦਿਸ ਦਿਵਸ ਲਾਖ ਸਦਾ ਥਿਰਥੀਆ। ਕਹਿੰਦੇ ਇੱਕ ਨਿਮਖ ਜਿਹੜਾ ਸਿਮਰਨ ਜੀ ਗਿਆ, ਕਰੋੜਾਂ ਸਾਲਾਂ ਦੇ ਸਵਾਸ ਐਸ ਚਮੜੀ ਚੋਂ ਹਵਾ ਬਾਹਰ ਅੰਦਰ ਕੱਢਣ ਨਾਲੋਂ ਇੱਕ ਘੜੀ ਗੁਰੂ ਦੀ ਯਾਦ ਵੀ ਜੀ ਗਿਆ, ਉਹਦੀ ਉਮਰ ਬਹੁਤ ਵੱਡੀ। ਸੱਚਮੁੱਚ ਉਹਨਾਂ ਦੀ ਆਰਬਲਾ ਨੂੰ ਕੋਈ ਮਿਲ ਸਕਦਾ? ਉਹ ਲੰਬੇਰੀ ਹੈ, ਤੇ ਇਸ ਕਰਕੇ ਮੈਂ ਉੱਥੇ ਬੇਨਤੀ ਕੀਤੀ। ਕੋਈ ਨੀ ਕਹਿੰਦਾ ਕਿ ਇਹ ਸਾਹਿਬਜ਼ਾਦਿਆਂ ਦੀ ਸੰਸਕਾਰ ਵਾਲੀ ਥਾਂ ਨੀ ਸ਼ਬਦ ਵਰਦੇ, ਉੱਥੇ ਜਿਹੜੇ ਸਾਡੇ ਬਜ਼ੁਰਗਾਂ ਨੇ ਨਾਮ ਰੱਖਿਆ ਉਹ ਬਹੁਤ ਕਮਾਲ ਦਾ ਰੱਖਿਆ। ਜੋਤੀ ਸਵਰੂਪ, ਕਾਇਆ ਨੂੰ ਖੰਡਨ ਕਰ ਸਕਦੇ ਹੋ, ਜੋਤ ਨੂੰ ਕੌਣ ਖੰਡਨ ਕਰ ਸਕਦਾ? ਜੋਤ ਸਵਰੂਪ ਨੇ। ਮੈਂ ਇੱਕ ਬੇਨਤੀ ਕਰਾਂ, ਗੁਰਮੁਖ ਨੂੰ ਪਤਾ ਚਲੇ ਜਾਣਾ, ਪਤਾ ਉਹਨੂੰ ਵੀ ਧੁਰ ਲਿਖਿਆ ਪਰਵਾਣਾ ਫਿਰਨਾ ਨਹੀਂ, ਤੇ ਫਿਰ ਕੀ ਕੀਤਾ ਜਾਏ? ਇਹ ਤਾਂ ਹੈ ਵੀ ਪਤਾ ਹੀ ਨਹੀਂ, ਹੋ ਸਕਦਾ ਕੌਣ ਅਸੀਂ ਕਥਾ ਕਰ ਰਹੇ ਹਾਂ, ਇੱਕ ਅਗਲੇ ਸਵਾਸ ਦਾ ਪਤਾ ਕੋਈ ਯਕੀਨ ਨਹੀਂ, ਕਰੀਏ ਕੀ? ਫਿਰ ਇਹਦੇ ਬਾਰੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਭਾਵੇਂ ਚਲੋ ਸਾਡੇ ਸੱਜਣ ਇਸ ਸ਼ਬਦ ਨੂੰ ਦੀਵਾਲੀ ਵਾਲੀ ਰਾਤ ਪੜ੍ਹਦੇ ਆ, ਉਂਚੇ ਦਾ ਤੱਲੋਕਾਤ ਕੋਈ ਨਹੀਂ ਦੀਵਾਲੀ ਵਾਲੀ ਰਾਤ ਨਾਲ। ਉਹ ਪੌੜੀ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਉਹਦਾ ਸੰਬੰਧ ਮੌਤ ਨਾਲ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਂਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਖਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਹਦੇ ਚ ਉੱਤਰ ਮਿਲੇਗਾ। ਕਹਿੰਦੇ ਬੰਦੇ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਦੀਵਾਲੀ ਦੀ ਰਾਤ ਦਾ ਦੀਵਾ ਹੈ, ਇਨਸਾਨ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਪ੍ਰਭਾਤ ਦਾ ਤਾਰਾ ਹੈ। इंसान का जीवन इस तरह जिम्मे बगीचे विच खिड़े कोई फुल ने, इंसान की जिंदगी इनी कु है कि जिम्मे यात्री तीरथ ते जाते ने, एक बार फेरा पाया दोबारा उस थां ते थोड़ा नहीं जाना। इहदा अर्थ एवे कि दिवाली की रात भी दीवे बलदे ने पर अगली घड़ी तुसी देखो बाहर बुझे कोई मिल गए। सवेर का तारा चमकदा बड़ा है ते चमक एक खिन विच सूरज की लो की चमक नू अपने विच खा जांदी। जिहड़ा फुल सवेरे खिड़िया है शाम नू ओ धरती ते पत्ती पत्ती हो के डिग्गा हुंदा है। जिहड़े लोग तीर्थां ते दावे करदे ने आ थां मेरी प्यारे, उत्थे केवल पत्ते लिफाफे ही बाकी रह जांदे ने। कहिंदे सच ए वे के बंदे की जिंदगी सिर्फ इन्ना कु चिर जिहड़े शब्द नू कमाण वाले ने ਉਹ ਦੀਵਾਲੀ ਦੀ ਰਾਤ ਦੇ ਚਾਨਣ ਦਾ ਲਾਹਾ ਲੈ ਜਾਂਦੇ ਹੈ ਥੋੜ ਚਿਰ। ਭਾਈ ਸਾਹਿਬ ਨੇ ਲਿਖਿਆ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਨ ਚੁਨ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਹਾਲੀਅਨ, ਗੁਰਮੁਖ ਸੁਖ ਫਲ ਦਾਦ ਸ਼ਬਦ ਸੰਭਾਲੀਅਨ। ਜਿੱਥੇ ਕਿਤੇ ਸਾਡੇ ਇਤਿਹਾਸ ਚ ਘਟਨਾਵਾਂ ਦੀ ਖਾਸ ਕਰਕੇ ਬਾਬਾ ਅਟਲ ਜੀ ਦਾ ਅਸੀਂ ਜ਼ਿਕਰ ਪੜ੍ਹਨੇ, ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਨਹੀਂ ਪਾਣੀ ਚ ਦਖਲ ਨਹੀਂ ਦੇਣਾ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਇਸ ਗੱਲ ਨੂੰ ਕਹਿਣ ਤੋਂ ਬਾਅਦ ਜਦੋਂ ਕਹਿ ਦਿੱਤਾ ਵੀ ਇਹ ਤਾਂ ਸੱਚ ਮੈਂ ਜਾਵਾਂਗਾ, ਹੁਣ ਫਿਰ ਮਹਾਰਾਜ ਜੀ ਨੇ ਆਵਾਜ਼ ਦਿੱਤੀ ਬੈਠ ਗਏ। ਬਾਬਾ ਸੁੰਦਰ ਜੀ ਕਹਿੰਦੇ ਨੇ ਮਹਾਰਾਜ ਬਹਿ ਗਏ ਉੱਥੇ। ਫਿਰ ਅਗਲਾ ਬਚਨ ਹੈ ਸਤਿਗੁਰ ਭਾਣੇ ਆਪਣੇ, ਐੜੇ ਨੂੰ ਕੰਨਾ ਲੱਗਾ ਆਪਣੇ ਬਹਿ ਪਰਿਵਾਰ ਸਦਾਇਆ। ਹੁਣ ਇੱਥੇ ਭਾਣੇ ਲਫ਼ਜ਼ ਦਾ ਅਰਥ ਬਦਲ ਜਾਏਗਾ। ਹਰ ਭਾਣਾ ਗੁਰ ਪਾਇਆ ਉਹਦਾ ਅਰਥ ਸੀ ਪਰਮਾਤਮਾ ਦੀ ਰਜ਼ਾ, ਹੁਣ ਇੱਥੇ ਸ਼ਬਦ ਆ ਗਿਆ ਸਤਿਗੁਰ ਭਾਣੇ ਆਪਣੇ। ਇਹਦਾ ਤੇ ਸਤਿਗੁਰੂ ਨੇ ਆਪਣੇ ਹੁਕਮ ਚ ਪਰਿਵਾਰ ਸਦਾਇਆ, ਆਪਣੇ ਸਾਰੇ ਪਰਿਵਾਰ ਨੂੰ ਸਦਾਇਆ ਦਾ ਅਰਥ ਕੋਲ ਸੱਦ ਲਿਆ। ਕਹਿਣ ਲੱਗੇ ਸਾਰੇ ਮੇਰੇ ਕੋਲ ਆ ਜਾਓ, ਇਹਦਾ ਮਤਲਬ ਪੁੱਤਰ ਭਤੀਜੇ ਭਰਾ ਪੋਤੇ ਪੜਪੋਤੇ ਦੋਹਤੇ, ਕਿਉਂਕਿ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦਾ ਜਨਮ ਉਦੋਂ ਹੋ ਚੁੱਕਾ ਹੈ। ਸਾਰਾ ਪਰਿਵਾਰ ਇਕੱਠਾ ਕੀਤਾ, ਹੁਣ ਬਿਲਕੁਲ ਚੁੱਪ ਵਰਤ ਗਈ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਹਾਰਾਜ ਜੀ ਨੇ ਉਸ ਚੁੱਪ ਨੂੰ ਆਪਣੇ ਬਚਨਾਂ ਨਾਲ ਤੋੜਿਆ। ਕਹਿੰਦੇ ਨੇ ਬੱਚਿਓ ਮੈਂ ਜਾਣ ਲੱਗਾ, ਪਰ ਜਿਹੜਾ ਮੇਰੇ ਜਾਣ ਤੋਂ ਬਾਅਦ ਰੋਏਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਣਾ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਮੈਂ ਆਖਰੀ ਅਰਥ ਕਰ ਦੇਣਾ, ਮਤ ਮੈਂ ਪਿੱਛੇ ਮੇਰੇ ਤੋਂ ਬਾਅਦ ਮਤਾਂ ਕੋਈ ਮਤ ਦਰਦ ਕਰਾਂਗੇ, ਮਤ ਮੈਂ ਪਿੱਛੇ ਕੋਈ ਰੋਗ ਸੀ, ਜੇ ਕੋਈ ਮੇਰੇ ਰੋਗ ਸੀ ਸ਼ਬਦ ਭਵਿੱਖ ਚ ਆਵੇਗਾ, ਮਤਾਂ ਕੋਈ ਮੇਰੇ ਤੋਂ ਪਿੱਛੇ ਰੋਵੇ ਤੇ ਜੇਕਰ ਕੋਈ ਰੋਵੇਗਾ। ਮਹਾਰਾਜ ਕਹਿੰਦੇ ਸੋ ਮੈਂ, ਸੋ ਦਰਥ ਉਹ ਮੈਂ ਦਰਥ ਮੈਨੂੰ, ਮੂਲ ਦਰਥ ਉੱਕਾ ਵੀ ਬਿਲਕੁਲ, ਸੋ ਮੈਂ ਮੂਲ ਨਾ ਪਾਇਆ, ਜਿਹੜਾ ਮੇਰੇ ਜਾਣ ਤੋਂ ਬਾਅਦ ਰੋਵੇਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਵੇਂ ਮੇਰਾ ਪੁੱਤ ਹੋਵੇ, ਭਾਵੇਂ ਭਤੀਜਾ ਹੋਵੇ, ਭਾਵੇਂ ਧੀ ਹੋਵੇ, ਜਿਹੜਾ ਮੇਰੇ ਤੋਂ ਜਾਣ ਤੋਂ ਬਾਅਦ ਰੋਏਗਾ ਉਹ ਮੈਨੂੰ ਬਿਲਕੁਲ ਪਾਏਗਾ ਨਹੀਂ। ਹੁਣ ਇੱਥੇ ਥੋੜਾ ਜਿਹਾ ਬੇਨਤੀ ਮੈਂ ਕਰਨੀ ਚਾਹੁੰਦਾ ਰੁਕ ਕੇ। ਹੁਣ ਤਾਂ ਵੈਸੇ ਉਂਝ ਕੰਮ ਨਿਬੜ ਗਿਆ, ਲੋਕੀ ਪਹਿਲੇ ਤਿਆਰੀ ਕਰੀ ਹੁੰਦੇ ਨੇ ਵੀ ਖਹਿੜਾ ਛੁੱਟੇ ਜਾਏ ਤੇ ਕਮਰਾ ਖਾਲੀ ਹੋਵੇ, ਪਰ ਬੇਨਤੀ ਹੈ ਇਹ ਰੋਣਾ ਵੀ ਇਹ ਸੀ ਵੀ ਇੱਕ ਸਿਆਪਾ, ਦੂਜੇ ਵੈਣ ਤੇ ਤੀਜੀਆਂ ਢਾਹਾਂ, ਇਹ ਤਿੰਨ ਹੀ ਚੀਜ਼ਾਂ ਹੁੰਦੀਆਂ ਨੇ। ਅਲਾਣੀ ਸ਼ਬਦ ਵੀ ਇਹਦੇ ਨਾਲ ਮਿਲਦਾ। ਸਾਨੂੰ ਪਤਾ ਹੀ ਛੋਟੇ ਹੁੰਦੇ ਆ ਪਿੰਡ ਚ, ਮੈਂ ਕਈ ਵਾਰੀ ਸੋਚਣਾ ਜਦੋਂ ਕਿਸੇ ਦੀ ਡੈਥ ਹੋ ਜਾਣੀ ਤੇ ਨੈਣ ਆਉਂਦੀ ਸੀ, ਸਪੈਸ਼ਲ ਸੱਦਿਆ ਜਾਂਦਾ ਸੀ ਪਿਟਾਣ ਵਾਸਤੇ ਹੁੰਦੀ ਸੀ, ਤੇ ਜਿਵੇਂ ਛੋਟੇ ਹੁੰਦੇ ਪਿਟੀ ਨੀ ਕਰਦੇ ਨਿਆਣੇ, ਸਾਡੇ ਹੱਥ ਚੁਕਾ ਕੇ ਥੱਲੇ ਉੱਤੇ ਕਰਾਣੇ, ਉਹ ਕਈ ਵਾਰੀ ਹੱਸ ਪੈਂਦੇ ਸੀ ਵੀ ਬੀਬੀਆਂ ਪਿਟੀ ਕਰਦੀਆਂ ਪਈਆਂ ਲੱਗਦੀਆਂ, ਜਿਵੇਂ ਪਿਟੀ ਮਾਸਟਰ ਖਲੋਤਾ ਹੁੰਦਾ ਸੀ ਸਾਰਿਆਂ ਨੂੰ ਕਹਿਣਾ, ਤੇ ਉਹ ਵੀ ਕਈ ਵਾਰੀ ਜਦੋਂ ਪਿਟੀ ਕਰਾਉਂਦਾ ਸੀ ਤੇ ਜਿਹੜਾ ਨਿਆਣਾ ਨਹੀਂ ਸੀ ਕਰਦਾ ਉਹ ਕਹਿੰਦੇ ਬਾਹਰ ਕਰਦਾ, ਨੈਣ ਵੀ ਇਸ ਤਰ੍ਹਾਂ ਕਰਦੀ ਸੀ, ਕਹਿੰਦੇ ਜੀ ਕੁਚੀਏ ਤੈਨੂੰ ਰੋਣਾ ਵੀ ਨਹੀਂ ਹੁੰਦਾ ਚੱਲ ਬਾਹਰ ਤੋਂ। ਹੁਣ ਇਹਦਾ ਚੱਕਰ ਕੀ ਸੀ, ਇਹ ਮੈਂ ਚਲੋ ਇਹ ਨਹੀਂ ਸੁਣਾਉਣਾ, ਬੁੱਢੇ ਦੀਆਂ ਵਹਿਣ ਹੋਰ ਹੁੰਦੇ ਨੇ, ਬੱਚੇ ਦੇ ਹੋਰ ਹੁੰਦੇ ਨੇ, ਔਰਤ ਦੇ ਹੋਰ ਹੁੰਦੇ ਨੇ। ਹੁਣ ਉੱਥੇ ਉਹਨਾਂ ਨੇ ਵਹਿਣ ਪਾਣੇ ਤੇ ਵਹਿਣਾ ਵਿੱਚ ਕਿ ਧਰਮੀ ਬਾਬਲਾ ਜਾਂ ਰਾਜਿਆ ਕਿੱਥੇ ਤੁਰ ਚੱਲਿਆ, ਤਖਤਾਂ ਦਿਆ ਮਾਲਕਾ, ਜੋ ਝੂਠ ਹੋਣਾ ਰੱਜ ਕੇ ਬੋਲਣਾ। ਉਹ ਨੂੰਹਾਂ ਵਾਹਿਗੁਰੂ ਜੀ ਬਖਸ਼ ਦਿਓ ਸੱਚ ਕਹਿ ਕਿ ਜਿਹੜੀਆਂ ਜਿਉਂਦੇ ਨੂੰ ਰੋਟੀ ਨਹੀਂ ਸਨ ਦਿੰਦੀਆਂ ਉਹਨੂੰ ਵਹਿਣ ਪਾ ਪਾ ਕੇ ਪਾਤਸ਼ਾਹ ਬਣਾ ਦਿੰਦੀਆਂ ਸਨ। ਵਹਿਣ ਪਾਣੀ, ਫਿਰ ਸਿਆਪਾ ਕਰਨਾ, ਪਿੱਟਣਾ ਤੇ ਸਿਆਪਾ ਦੋ, ਜਦੋਂ ਸਿਆਪਾ ਕੀਤਾ ਜਾਂਦਾ ਸੀ ਵਾਹਿਗੁਰੂ ਮੈਂ ਸ਼ਬਦ ਵਰਤਣ ਲੱਗਾ ਇਹਨੂੰ ਵਾਸ਼ਨਾ ਨਾ ਲਿਓ ਕਿ ਬੀਬੀਆਂ ਦੁਹੱਥੜੀ ਪਿੱਟਦੀਆਂ ਸਨ। ਉਸ ਦਿਨ ਮੈਂ ਕਿਹਾ ਸੀ ਕਿ ਦੁਹੱਥੜ ਲਫ਼ਜ਼ ਵੀ ਨੀ ਹੋਣ ਰਿਹਾ, ਚੇਤੇ ਨੇ ਨਾ, ਦੁਹੱਤੜ ਦਾ ਅਰਥ ਹੁੰਦਾ ਦੋਵਾਂ ਹੱਥਾਂ ਨਾਲ ਪਿੱਟਣਾ, ਆਪਣੇ ਸਰੀਰ ਦੇ ਅਗਲੇ ਹਿੱਸੇ ਤੇ ਦੋਵਾਂ ਹੱਥਾਂ ਨਾਲ ਪਿੱਟਦੀਆਂ ਸਨ। ਉਹਨਾਂ ਦੇ ਪਿੱਟਣ ਦੀ ਰਿਦਮ ਵੀ ਇੱਕੋ ਜਿਹੀ ਹੁੰਦੀ ਸੀ, ਇੱਕੋ ਜਿਹਾ ਹੱਥ ਚੁੱਕਣਾ ਫਿਰ ਪਿੱਟਣਾ, ਉਹਨਾਂ ਆਪਣੇ ਸੀਨੇ ਨੂੰ ਪਿੱਟਣਾ। ਤੇ ਜਿਹੜੇ ਮਰਦ ਹੁੰਦੇ ਸਨ, ਬੀਬੀਆਂ ਢਾਹਾਂ ਨੀ ਸਨ ਮਾਰਦੀਆਂ, ਢਾਹਾਂ ਮਰਦ ਮਾਰਦੇ ਹੁੰਦੇ ਸਨ। ਅਜੇ ਵੀ ਸਾਨੂੰ ਪਤਾ ਜੀ ਸਾਡੇ ਪਿੰਡਾਂ ਚ ਜਦੋਂ ਕੋਈ ਚਲਾਣ ਕਰਦਾ ਭਰਾ ਜਾਂ ਮੰਨ ਲਓ ਕੋਈ ਭਤੀਜਾ ਉੱਚੀ ਸਾਰੀ ਢਾਹ ਮਾਰਦਾ, ਅਸਲ ਚ ਉਹ ਢਾਹ ਦੇ ਪਿੱਛੇ ਵੀ ਇੱਕ ਕਰਮ ਕਾਂਡ ਲੁਕਿਆ ਹੋਇਆ। ਕਿਉਂ ਢਾਹ ਮਾਰਦੇ ਸਨ? ਸਨਾਤਨ ਮਤ ਕਹਿੰਦਾ ਸੀ ਕਿ ਸਰੀਰ ਛੱਡਣ ਤੋਂ ਬਾਅਦ ਆਤਮਾ ਜਿਹੜੀ ਹੈ 13-14 ਦਿਨ 13 ਕੁ ਦਿਨ ਘਰ ਰਹਿੰਦੀ ਹੈ। ਉਹ ਕਹਿੰਦੇ ਸਨ ਇਸ ਕਰਕੇ ਤੇਰੀਆਂ ਕਰਦੇ ਹੁੰਦੇ ਸਨ। ਸਾਡੇ ਘਰ ਚ ਤਾਂ ਦੁਸਹਿਰੀ ਦੀ ਗੱਲ ਹੈ, ਰਹਿਤ ਮਰਿਆਦਾ ਚ ਲਿਖਿਆ 10 ਦਿਨਾਂ ਚ, ਪਰ ਵਕਤ ਦੇ ਲਿਹਾਜ਼ ਨਾਲ ਦਿਨ ਵੱਧ ਘੱਟ ਸਕਦੇ ਨੇ, ਪਰ ਜੇ 10 ਕੁ ਦਿਨ ਹੋ ਜਾਣ ਇਹਦਾ ਮਤਲਬ ਇਹ ਹੈ ਕਿ ਪਰਿਵਾਰ ਗੁਰੂ ਕੀ ਬਾਣੀ ਪੜ੍ਹ ਲੈ, ਸਿਮਰਨ ਕਰ ਲੈ, ਕੀਰਤਨ ਸੁਣ ਲੈ, ਇਹਨੂੰ ਇਹ ਵੀ ਪਤਾ ਲੱਗ ਜਾਏ ਕਿ ਜਿਹੜਾ ਇਸ ਘਰ ਦਾ ਮਾਲਕ ਸੀ ਉਹ ਚਲਾ ਗਿਆ, ਕੱਲ ਨੂੰ ਆਪਾਂ ਵੀ ਚਲੇ ਜਾਣਾ। ਸਮਝ ਤਾਂ ਪੈ ਕਿ ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸਿਓ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਉਹ ਢਾਹ ਤਾਂ ਮਾਰਦੇ ਸਨ ਕਿ ਜਦੋਂ ਡਰਾਮਣੀ ਢਾਹ ਮਾਰਾਂਗੇ ਤੇ ਜਿਸ ਕਮਰੇ ਚ ਉਹਦੀ ਡੈਥ ਹੋਈ ਹੁੰਦੀ ਸੀ ਉਹ ਵੀ ਇਹਦੀ ਆਤਮਾ ਘਰ ਚ ਇੰਨੀ ਡਰਾਮਣੀ ਢਾਹ ਮਾਰੋ ਕਿ ਜੀਵ ਆਤਮਾ ਘਰ ਨੂੰ ਛੱਡ ਕੇ ਚਲੀ। ਮਹਾਰਾਜ ਜੀ ਨੇ ਕਿਹਾ ਬਿਲਕੁਲ ਝੂਠ, ਇਹ ਰੋਵਣ ਦਾ ਅਰਥ ਕੱਲਾ ਸੀ। ਹਾਲਾਂਕਿ ਇੱਕ ਸ਼ਬਦ ਅੱਜ ਮੇਰੇ ਮਨ ਚ ਆਇਆ, ਮਹਾਰਾਜ ਨੇ ਕਿਹਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਹੰਪੀ ਵੰਜਾ ਡੂਮਣੀ ਰੋਵਾਂ ਚੀਣੀ ਬਾਣ। ਇਹਦਾ ਮਤਲਬ ਵਿਛੋੜੇ ਦੀ ਸਿੱਖ ਹੈ, ਪਰ ਇੱਥੇ ਰੋਵਣ ਦੇ ਅਰਥ ਢਾਹਾਂ ਮਾਰਨੀਆਂ, ਵੈਣ ਪਾਣੀ, ਸਿਆਪੇ ਕਰਨੇ। ਗੁਰਮਤ ਵਿੱਚ ਇਹਨਾਂ ਤਿੰਨਾਂ ਨੂੰ ਕੋਈ ਵੀ ਥਾਂ ਨਹੀਂ ਦਿੱਤੀ ਗਈ, ਨਾ ਕੋਈ ਵੈਣ ਪਾਏ, ਨਾ ਸਿਆਪਾ, ਨਾ ਕੋਈ ਢਾਹਾਂ ਮਾਰੇ। ਮਹਾਰਾਜ ਨੇ ਫਿਰ ਬਾਣੀ ਚ ਕਿਹਾ ਕਿ ਜਿਹੜੇ ਬੰਦੇ ਰੋਂਦੇ ਨੇ ਪਿੱਛੋਂ, ਕਿਉਂਕਿ ਬੰਦੇ ਨੂੰ ਲੋਕੀ ਘੱਟ ਰੋਂਦੇ ਜੇ ਕੰਮ ਨੂੰ ਸਾਰੇ ਰੋਂਦੇ ਆ, ਸੱਚ ਕੰਮ ਨੂੰ ਸਾਰੇ ਰੋਂਦੇ ਆ। ਤੇ ਇਹੀ ਕਾਰਨ ਅਸੀਂ ਬੜੀ ਵਾਰੀ ਸੁਣਦੇ ਹਾਂ ਜਦੋਂ ਕਿਤੇ ਕਿਸੇ ਡੈਥ ਹੋ ਜਾਏ, ਮੰਨ ਲਓ ਕੋਈ 50 ਕੁ ਸਾਲ ਦਾ ਚਲਾ ਜਾਏ ਤੇ ਬੱਚੇ ਦੀ ਉਮਰ ਹੋਵੇ ਜੇ 15-16 ਸਾਲ ਦੀ, ਇਹੀ ਗੱਲ ਕਹਿੰਦੇ ਹੁੰਦੇ ਆ 12 ਕੁ ਸਾਲ ਹੋਰ ਜੀ ਜਾਂਦਾ, ਚਲੋ ਘੱਟੋ ਘੱਟ ਬੱਚਾ ਪੈਰਾਂ ਤੇ ਖਲੋ ਜਾਂਦਾ। ਇਹਦਾ ਮਤਲਬ 12 ਸਾਲ ਸਵਾਰਥ ਲਈ ਮੰਗ ਲੈਣੇ ਉਹਦੇ ਲਈ ਨਹੀਂ ਕਿ ਪਿੱਛੋਂ ਨਿਆਣਾ ਕਾਇਮ ਹੋ ਜਾਏਗਾ, ਇਹ ਮਰ ਜਾਏ ਫਿਰ 12 ਸਾਲ ਬਾਅਦ ਪਾਵੇ। ਵਾਹਿਗੁਰੂ ਜੀ ਕੋਈ ਕਿਸੇ ਨੂੰ ਰੋਂਦਾ ਨਹੀਂ। ਮਹਾਰਾਜ ਕਹਿੰਦੇ ਵਾਹ ਲੇਵੇ ਕਾਰਨ ਬਾਬਾ ਰੋਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। प्रोग्राम दा ए हिस्सा त्वाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नू 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: गुरु ग्रंथ साहिब दी बाणी ने इस संबंधी बड़ा स्पष्ट कहा भी जिन्ने भी रोन वाले ने आओ थोड़े जे बाणी चो असी बेनती करांगा। शब्द ने एक गुरु साहिब दा शब्द है, जैसे गोयल गोयली तैसे संसारा, कूड़ कमावे आदमी बंद है घर बारा, जागो जागो सुत्यो चलिया वणजारा। इहदे अर्थ थोड़े जे पहले अखरी अर्थ कर देना, जैसे गोयल गोयली, गोयल ते गोयली दो शब्द ने। जदों बारिश पैंदी सी जिहड़े गुज्जर लोग सन ये अपनियां गावां मझां नूं उस जगह ते लै आउंदे सन जिथे चरांद विच, चरांद लफज भी जिथे मझां चरदियां हुंदियां सन, गावां चरदियां सन उहनूं चरांद कहिंदे सन, उत्थे लै आउणा। जिस थां ते उह मझां लिआउंदे सन उहदे लई शब्द वरतदे सन गोयल, ते जिहड़े लै के आउंदे सन उहनां नूं गोयल ही कहिंदे सन। फिर बेनती सुणो, जिहड़ी चरांद कह जिस जगह ते मझां गावां चारनियां ने उह गोयल, जिहड़ा चारन वास्ते टिकाणा करके बैठा उह गोयली। उह तुसीं जो कि गुजर करदे की सन, उह कखां दी छपरी बणांदे सन, हुण तां चलो उह भी घर बणाउण लग पए पंजाब विच पक्के दस दिन, पर उह कखां दे छन्नां बणाउणियां विच तूड़ी पई कोणी उहदे च सौणा ते गड्डियां उत्ते बिस्तरे लद्दे होणे। जे उहनां नूं पुछणा भी तुसीं आ बारिश दे दिन इत्थे आए हो पक्के घर बणा लो, ਉਹ ਕਹਿੰਦੇ ਸਨ ਚਾਰ ਮਹੀਨਿਆਂ ਦੀ ਖੇਡ ਅਸੀਂ ਆਏ ਤੇ ਕੱਪੜੇ ਸਾਨੂੰ ਖੋਲਣ ਦੀ ਲੋੜ ਨਹੀਂ, ਅਸੀਂ ਵਾਪਸ ਚਲੇ ਜਾਣਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਚਾਰ ਮਹੀਨੇ ਲਈ ਆਏ ਨੇ, ਅਸੀਂ ਕੁਝ ਸਾਲਾਂ ਲਈ ਆਏ ਹਾਂ, ਤੁਰ ਉਹਨਾਂ ਗੁਜਰਾਂ ਨੇ ਵੀ ਜਾਣਾ ਤੇ ਤੁਰ ਆਪਾਂ ਵੀ ਜਾਣਾ। ਮਹਾਰਾਜ ਕਹਿੰਦੇ ਸੰਸਾਰ ਦੀ ਖੇਡ ਇਹ ਚਰਾਂਦ ਦੀ ਤਰ੍ਹਾਂ ਹੈ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ, ਜਾਗੋ ਜਾਗੋ ਸੋਤਿਓ ਚੱਲਿਆ ਬਣ ਜਾ ਰਹਾ। ਉੱਥੇ ਮਹਾਰਾਜ ਇੱਕ ਬਚਨ ਕਰਦੇ, ਉਹੀ ਉਹੀ ਕਿਆ ਕਰੋ ਖੈ ਹੋਸੀ ਸੋਈ ਮਤ ਮੈਂ ਪਿੱਛੇ ਕੋਈ ਰੋਵ ਸੀ। ਉਹੀ ਇਹ ਵੈਣ ਨਾਲ ਸੰਬੰਧਿਤ ਜੀ, ਇਹ ਵੀ ਇਹ ਇਸ ਸਿਆਪੇ ਨਾਲ ਸੰਬੰਧਿਤ। ਉਹੀ ਉਹੀ ਦਰ ਤੇ ਖਾਏ ਖਾਏ, ਹਾਏ ਸ਼ੇਰਾ ਖਾਏ ਮੋਰਨੀ, ਇਹੀ ਸ਼ਬਦ ਵਰਤੇ ਨਾ ਵੈਣ ਪਾਉਣ ਲੱਗੇ। ਮਹਾਰਾਜ ਕਹਿੰਦੇ ਨੇ ਖਾਏ ਖਾਏ ਕਿਉਂ ਕਰਦੇ ਹੋ, ਖੈ ਖੈ ਕਵੋ। ਵੇਖੋ ਕੈਸੀ ਕਮਾਲ ਦੀ ਗੱਲ, ਹਾਏ ਖਾਏ ਨਾ ਕਰੋ, ਹੁਣ ਤਾਂ ਹੈਲੋ ਵੀ ਖਾਏ ਨਾ ਇੱਥੇ ਜਦੋਂ ਹਾਏ। ਕਹਿੰਦੇ ਮੈਂ ਸੱਚੀ ਗੁੱਲੀ ਆ ਸ਼ਬਦ ਚੇਤੇ ਆ ਜਾਂਦਾ ਮਹਾਰਾਜ ਦੀ ਬਾਣੀ। ਉਹ ਖਾਏ ਹਾਏ ਨਾ ਕਰੋ, ਹੈ ਹੈ ਕਰੋ, ਹੈ ਦਾ ਅਰਥ ਉਹ ਹੈ, ਅੱਜ ਵੀ ਹੈ ਅਗਾਂਹ ਵੀ ਹੋਏ, ਜਿਹਨੂੰ ਤੁਸੀਂ ਰੋਂਦੇ ਪਏ ਉਹ ਪਹਿਲਾਂ ਵੀ ਨਹੀਂ ਸੀ, ਅੱਜ ਵੀ ਨਹੀਂ ਤੇ ਅਗਾਂਹ ਵੀ ਪਤਾ ਨਹੀਂ ਕਿੱਥੇ ਚਲਾ ਗਿਆ। ਉਹੀ ਉਹੀ ਕਿਆ ਕਰੋ, ਹੈ ਖੋਸੀ ਸੋਈ ਤੁਮ ਰੋਵੇ ਕੋਈ ਉਸਕੋ ਤੁਮਕੋ ਕੌਣ ਰੋਈ। ਉਹੀ ਉਹੀ ਕਿਆ ਕਰੋ, ਹੈ ਖੋਸੀ ਸੋਈ ਤੁਮ ਰੋਵੋਗੇ ਉਸਕੋ ਤੁਮਕੋ ਕੌਣ ਰੋਈ, ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕੱਤ ਹੀ ਤੁਮ ਲੋਕ ਸੁਣਾਓ। ਕਹਿੰਦੇ ਨੇ ਕਿਹਨੂੰ ਸੁਣਾਉਂਦੇ ਪਏ, ਆ ਜਿਹੜੇ ਰਿਸ਼ਤੇਦਾਰ ਆਏ ਨੇ। ਤੇ ਸੱਚੀ ਗੱਲ ਏ, ਮੈਂ ਬੇਨਤੀ ਕਰਾਂ, ਉੱਥੇ ਕਈ ਉਹ ਨੂੰਹਾਂ ਮੈਂ ਦੇਖੀਆਂ, ਮੈਂ ਇਹ ਨੀ ਵੀ ਕਿਤੇ ਕਹੋ ਵੀ ਅਸੀਂ ਇਸਤਰੀ ਜਾਤੀ ਦਾ ਅਪਮਾਨ ਕਰਦਾ ਪਿਆ, ਨਹੀਂ। ਜਿਨ੍ਹਾਂ ਨੇ ਰੋਟੀ ਕਦੀ ਨਹੀਂ ਦਿੱਤੀ, ਜਿੰਨੀਆਂ ਚੰਗਾੜਾਂ ਉਹ ਮਾਰਦੀਆਂ ਨੇ ਚਿਖਾ ਦੇ ਕੋਲ ਰਹਿ ਰੱਬ ਦਾ ਨਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਹਨਾਂ ਨੂੰ ਸੁਣਾ ਰਹੇ ਹੋ, ਜਿਹੜਾ ਮੇਲ ਆਇਆ ਇਹਨਾਂ ਨੂੰ ਤੁਸੀਂ ਇਹ ਦੱਸਣ ਦਾ ਯਤਨ ਕਰ ਰਹੇ ਹੋ ਵੀ ਬਾਪੂ ਨੂੰ ਬੇਬੇ ਨੂੰ ਅਸੀਂ ਬੜਾ ਪਿਆਰ ਕੀਤਾ। ਮਹਾਰਾਜ ਕਹਿੰਦੇ ਝੂਠੇ ਹੋ, ਇਹ ਲੋਕਾਂ ਨੂੰ ਨਾ ਰਜਾਓ, ਰੱਬ ਜਾਣਦਾ ਜਿੰਨਾ ਕੋ ਤੁਸੀਂ ਪਿਆਰ ਕੀਤਾ। ਉਹੀ ਉਹੀ ਕਿਆ ਕਰੋ, ਖੈ ਖੋਸੀ ਸੋਈ ਤੁਮ ਰੋਵੋਗੋ ਉਸਕੋ ਤੁਮਕੋ ਕੌਣ ਰੋਈ, ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕੱਤ ਹੀ ਤੁਮ ਲੋਕ ਸੁਣਾਓ। ਮਹਾਰਾਜ ਦਾ ਇੱਕ ਬਚਨ 12 ਤੇ ਵਧੀਕ ਵਿੱਚ ਹੈ। ਹਜ਼ੂਰ ਨੇ ਫਰਮਾਇਆ, ਹੈ ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ। ਮੈਂ ਫਿਰ ਬੇਨਤੀ ਕਰਾਂ, ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ। ਇਹਦਾ ਅਰਥ ਇਹ ਨੀ ਕਿ ਸਿੱਖ ਬੜਾ ਰੁੱਖਾ ਹੈ, ਵੀ ਇਹ ਤਾਂ ਦੁਕਾਨ ਦੇਖ ਕੇ ਭਾਣੇ ਚ ਰਹਿੰਦਾ, ਪਰ ਯਾਦ ਰੱਖਿਓ ਬੈਰਾਗ ਚ ਨੇਤਰ ਭਿੱਜਦੇ ਨੇ, ਪਰ ਕਰਮ ਕਾਂਡੀ ਢਾਹਾਂ ਵਹਿਣ ਤੇ ਸਿਆਪੇ ਬਿਲਕੁਲ ਨੀ ਕਰਦਾ। ਮੇਰੀ ਬੇਨਤੀ ਹੈ, ਉੱਥੇ ਹਜ਼ੂਰ ਦੇ ਪਵਿੱਤਰ ਬਚਨ ਨੇ ਖਹਿ ਖਹਿ ਕਰਕੇ ਉਹ ਕਰੇਨ, हाय हाय कर दिया बीबिया कुट गल्ला पिटन ए भी स्यापे च हुंदा जी अपनिया गल्ला नू महाराज कहिंदे आ पिट दिया ने ए सलोक वारा ते वधीक 1410 अंगते दे दर्शन करे है करके ओ करेन गल्ला पिटन सिर कोहेन अपने सिर जेड़े ने वाला नू खोंदियां ने इनू गुरु साहब ने कहा लट छटकाए तिरिया रोवे हंस अकेला जाई ए स्यापे नहीं करने सिख ने वाल नहीं पटने मारिया एक जदों कोई चिलाना कर जाए मंजी ते कीता सीट ते कीता किते भी कीता इस भरम नू नहीं पालना भी फटाफट जमीन ते पा दियो दी मुक्ति तां होवेगी नहीं जिथे भी पिया ठीक है रहत मर्यादा च लिखिया है कि जिथे प्राणी प्या है उत्थे ही रहन दियो मान लो आपां बदल लिखा ते कई बारी मरिया प्राणी बाकी फूड़ी तक भी शब्द वरत्या फूड़ी नहीं पानी कई कहिंदे असीं मंजे ते नहीं निम्मी नहीं सोना साडा फलाना मर गया बिलकुल कर्म कांड कह यह मनमत कह चलाना कर गया जो मंजे ते कर गया इन्ने साल उथे रहा मैनु त्याल याद है निरंकारी बाबा दयाल जी के दरबार वाहगुरु यह वो दूजे संत निरंकारी ने दरबार साहब दे ग्रंथी साहब चलाना कर गया जी पुजारियां ने चुक के थले जमीन ते पाता वह कितने आए सन उन्होंने पूछा ये की कह लगे जमीन ते इस करके पाया नाल दीवा बाले इस तरह करते सर लोग याद रखियो अक्सर जिथे बंदा रहिंदा ओदिया रीता प्रभावित कर दिया ने इथे भी सानू कर रही ने वाहगुरु ने ना क्यों भी साडे भाईचारक सट मार लगा जिहड़ा भूत बन के साडे न्याणे मंगण जांदे ने भी दूजी रीत है दुख लगता है जे प्राणी चढ़ाना जिहड़े इन्ने साल पलंग ते बैठा रहा बेचारा उहनू थले कोई सुटने पए वह मिट्टी है जी उहनू मिट्टी ते लटा दिओ उहनू पलंग ते लटा दिओ जिथे मर्जी पा दिओ कुछ नहीं उत्थे लिखिया भी मंजे तो लाना नहीं ओ जी ग्रंथी साहब नू थले लाता पुजारियां दा विलज ना विल दीवा बालता उत्थे गुरमुख गए उन्हें कहा जी ये की कह लगे दी मुक्ति हो जाएगी थले पाया उन्हें एक गल कही कहने जिहड़ा गुरु रामदास दी गोद च बैठ के इन्ने साल मुक्त नहीं होया कमले ओ क्यों माड़ियां रीतां च पाए उन्हें जमीन ते मत लटाओ देखो कई बार कुशन विछाया जाता है नहीं जिथे कोई प्राणी चढ़ाई कर जाए हुण किन्ने बंदे जिहड़े विचारे कोई हस्पताल च मरदा पे गड्डी च मरदा पे सारे नमुक्ते ने देखो ये नहीं करना सतगुरु का मैं फिर वो शब्द गल ए मैं तुम्हें पिछे कोई रोग सी सो मैं मूल ना पाया है करके ओ करेन गल्ला पिटन सिर कोहेन महाराज कहिंदे नौ लैन अर करन समाए नानक तिन बलिहारै जाए देखो कैसे कमाल दी बोल कहिंदे ने तुसी बीबियो कट्ठिया होके हाय हाय कह के दुहत्तड़ा मार दिया जे पट्टा ते अपने मूंह दे उत्ते खत मार के पिट दिया जे जिन्ना जोर इथे लाया इन्ना जोर किते वाहगुरु कहन चला दियो था इन्ना उच्ची जिन्ना ओनू गाओ किते है करके ओ करेन गल्ला पिटन सिर कोहेन नाउ लैन अर करन समाए एदा अर्थ के जे इन्ना पे

ਪਿਆਰ ਕਹਿ ਕਿੰਨਾ ਕੁ ਆਪਣਾ ਬੱਚਿਆਂ ਨੂੰ ਅਸੀਂ ਕਦੀ ਇਕੱਠੇ ਕਰਕੇ ਕਹਿ ਵੀ ਜਿਹੜੇ ਸਿੱਖ ਦੀ ਜ਼ਿੰਦਗੀ ਦੇ ਚਾਰ ਸੰਸਕਾਰ ਨੇ ਆਓ ਤੁਹਾਨੂੰ ਦੱਸੀਏ ਗੁਰਮਤ ਅਨੁਸਾਰ ਇਹ ਕਿਵੇਂ ਕਰਦੇ ਨੇ। ਇਹ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਬੇਸ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਸਾਡਾ। ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਰੋਣ ਬਾਰੇ ਇੱਕ ਬਚਨ ਹੋਰ ਕਹਿ ਜੀ। ਹਜ਼ੂਰ ਨੇ ਕਿਹਾ ਜੀਵਨ ਮਰਨਾ ਜਾਇਕ ਹੈ, ਐਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ। ਜੀਵਨ ਮਰਨਾ ਜਾਇਕ ਹੈ, ਐਥੇ ਖਾਜੈ ਕਾਲ, ਕਹਿੰਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਫ਼ਰ ਹੈ ਬੰਦੇ ਨੇ ਇਸ ਧਰਤੀ ਦੇ ਉੱਪਰ ਬੈਠ ਕੇ ਸਿਰਫ ਖਾਣਾ ਪੀਣਾ ਹੰਡਾਉਣਾ ਹੀ ਸਮਝਿਆ ਹੈ। ਖਾਜੇ ਦਰ ਤੇ ਖਾਣਾ, ਐਥੇ ਖਾਜੈ ਖਾਲ, ਜਿੱਥੇ ਬਹਿ ਸਮਝਾਈਐ, ਜਿੱਥੇ ਬੈਠ ਕੇ ਤੇਰੇ ਲੇਖੇ ਜੋਖੇ ਹੋਣੇ ਨੇ ਤਿੱਥੇ ਕੋਈ ਨਾ ਚੱਲਿਓ ਨਾ, ਉੱਥੇ ਕੋਈ ਨੀ ਤੇਰੇ ਨਾਲ ਜਾਣਾ। ਤੇ ਸਤਿਗੁਰੂ ਕਹਿੰਦੇ ਰੋਵਣ ਵਾਲੇ ਜਿੱਤੜੇ ਸਭ ਬੰਨੇ ਪੰਡ ਪਰਾਲ, ਪਰਾਲੀ ਦੀਆਂ ਪੰਡਾਂ ਬੰਨਦੇ ਪਏ ਆ। ਪਰਾਲੀ ਝੋਨਾ ਜਦੋਂ ਝਾੜ ਲਿਆ ਜਾਂਦਾ ਬਾਕੀ ਜਿਹੜੇ ਕੱਖ ਰਹਿ ਜਾਂਦੇ ਆਪਾਂ ਉਹਨੂੰ ਪਰਾਲੀ ਕਹਿੰਦੇ। ਕਹਿੰਦੇ ਰੋਣ ਵਾਲੇ ਬੰਦੇ ਤੱਤ ਤੋਂ ਬਿਨਾਂ ਦਾਣੇ ਤਾਂ ਝਾੜ ਕੇ ਕੋਈ ਲੈ ਗਿਆ। ਕਹਿਣ ਲੱਗੇ ਰੋਣ ਵਾਲਿਓ ਤੁਸੀਂ ਪੰਡਾਂ ਪਰਾਲੀ ਦੀਆਂ ਬੰਨੀ ਫਿਰਦੇ ਹੋ, ਤੁਹਾਡਾ ਕਿੱਥੇ ਪਾਰ ਉਤਾਰਾ ਹੋਣ। ਹਜ਼ੂਰ ਕਹਿੰਦੇ ਨਹੀਂ, ਮੰਨ ਲਓ ਜੇ ਬੱਚਾ ਵੀ ਜਾਏ ਪਾਠ ਕਰਦੇ। ਇੱਕ ਗੁਰੂ ਗ੍ਰੰਥ ਸਾਹਿਬ ਚ ਇਹ ਵੀ ਸ਼ਬਦ ਆਇਆ, ਕਈ ਵਾਰੀ ਕਹਿੰਦੇ ਚਲੋ ਬੁੱਢੇ ਨੂੰ ਤੇ ਕੀ ਰੋਣਾ, ਇਹ ਤਾਂ ਬੱਚਾ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਬਾਲਕ ਮਲੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਹਰ ਰੰਗੀਲਾ। ਬੱਚਾ ਮਰ ਗਿਆ ਉਸ ਪਰਮਾਤਮਾ ਦੀ ਲੀਲਾ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਹਰ ਰੰਗੀਲਾ, ਜਿਸ ਕਾ ਸਾਸੋ ਤਿਨਗੀ ਦੀਆ ਭੁੱਲਾ ਰੋਵਣ ਹਾਰਾ। ਜਿਸ ਦਾ ਸੀ ਉਹਨੇ ਪਿਆਰਿਓ ਆਪਣੇ ਕੋਲ ਬੁਲਾ ਲਿਆ, ਰੋਣ ਵਾਲਾ ਭੁੱਲ ਗਿਆ ਉਹ ਭੁਲੇਖੇ ਚ ਖੈ। ਮੇਰੇ ਗੁਰੂ ਅਮਰਦਾਸ ਇਸ ਸੱਚਾਈ ਨੂੰ ਕਹਿ ਰਹੇ ਨੇ ਕਿ ਮੇਰੇ ਸਿੱਖ ਸੁਣੋ ਪੁੱਤ ਭਾਈਓ, ਸ਼ਬਦ ਵਰਤਿਆ ਕਿ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਸਾਰੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਲਿਆ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਮੇਰੇ ਤੋਂ ਪਿੱਛੋ ਕੋਈ ਰੋਵੋ ਨਾ। ਤੇ ਜਿਹੜੇ ਸੱਚ ਜ਼ਿੰਦਗੀ ਚ ਕਮਾ ਕੇ ਜਾਂਦੇ ਨੇ ਉਹਨਾਂ ਲਈ ਰੋਵਾਣਾ ਵੀ ਰੋਣਾ ਵੀ ਕੋਈ ਨੀ। ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਰੋਣਾ ਜੇ ਨਾ ਤੇ ਉਹਨਾਂ ਨੂੰ ਰੋਇਓ ਜਿਹੜੇ ਜ਼ਿੰਦਗੀ ਤਬਾਹ ਕਰਕੇ ਚਲੇ ਗਏ। ਸਿਮਰਨ ਨੂੰ ਬੰਦਗੀ ਨੂੰ ਗੁਰਮਤ ਕਮਾਉਣ ਵਾਲੇ ਨੂੰ ਕਿਉਂ ਰੋਂਦੇ? ਕਹਿੰਦੇ ਨੇ ਉਹਨਾਂ ਨੂੰ ਰੋਵੋ ਜਿਹੜੇ ਘਰੋਂ ਵਿਛੜ ਗਏ ਨੇ, ਉਹਨਾਂ ਨੂੰ ਕਦੀ ਨਾ ਰੋਵੋ ਜਿਹੜੇ ਆਪਣੇ ਘਰਾਂ ਨੂੰ ਚਲੇ ਗਏ। ਗੁਰੂ ਸਾਹਿਬ ਦਾ ਬਚਨ ਹੈ ਕਬੀਰ ਸੰਤ ਮੋਵੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਜਿਹੜਾ ਆਪਣੇ ਘਰ ਜਾਂਦਾ ਪਿਆ ਉਹਨੂੰ ਕੀ ਰੋਣਾ ਹੈ। ਕਬੀਰ ਸੰਤ ਮੋਵੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟ ਹੈ ਹਾਟ ਬਕਾਏ। ਜਿਹੜੇ ਵਿਕ ਗਏ ਥਾਂ ਥਾਂ ਤੇ, ਜਿਹੜੇ ਵਕਾਰਾਂ ਵਿੱਚ ਨਾਸ਼ ਹੋ ਗਏ, ਉਹਨਾਂ ਨੂੰ ਰੋਵੋ। ਗੁਰੂ ਸਾਹਿਬ ਜੀ ਨੇ ਦੇਖੋ ਇੱਕ ਬਚਨ ਸਾਡੇ ਤੇ ਹੋਰ ਬਖਸ਼ਿਸ਼ ਕੀਤੀ। ਹਜ਼ੂਰ ਕਹਿੰਦੇ ਨੇ ਜਿਹੜੀ ਚੀਜ਼ ਸਵਾਰੀ ਹੋਵੇ ਉਹਦਾ ਕਦੀ ਦੁੱਖ ਨਹੀਂ। ਮੈਂ ਇੱਥੇ ਇੱਕ ਵਾਰ ਕਥਾ ਕਰਦਿਆਂ ਕਿਹਾ ਸੀ, ਹਰ ਬੰਦੇ ਦੇ ਨਾਮ ਨਾਲ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੇ ਨਸ਼ੇ 'ਚ ਮਰ ਗਿਆ ਤਾਂ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੇ ਕਿਤੇ ਪਾਪ ਕਰਦਾ ਮਰ ਗਿਆ ਤਾਂ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਤੁਕ ਲਿਖਣ ਨਾਲ ਦਰਗਾਹ ਨਹੀਂ ਚੱਲਿਆ। ਮੰਨ ਲਓ ਤੁਕ ਲਿਖ ਦਿੱਤੀ ਫਿਰ ਬਣ ਜੂਗਾ, ਫਿਰ ਜੇ ਲਿਖੀਏ ਤੇ ਥੱਲੇ ਦੀ ਇਬਾਰਤ ਸਿੱਖ ਲਓ ਲਿਖਣੀ। ਉੱਤੇ ਲਿਖ ਦਿੱਤਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਥੱਲੇ ਲਿਖ ਦਿੱਤਾ ਆਪ ਜੀ ਨੂੰ ਬੜੇ ਦੁਖੀ ਗਿਰਦੇ ਨਾਲ ਸੂਚਿਤ ਕੀਤਾ ਜਾਂਦਾ। ਜਿਹੜਾ ਸਵਾਰ ਹੈ ਉਹਦੇ ਲਈ ਦੁੱਖ ਹੁੰਦਾ ਹੀ ਕੋਈ ਨੀ, ਵਿਗੜੇ ਵਾਸਤੇ ਦੁੱਖ ਹੈ। ਜਿਹੜਾ ਸਵਾਰ ਕੇ ਚਲਾ ਗਿਆ ਉਹਦੇ ਲਈ ਦੁੱਖ ਕੋਈ ਨਹੀਂ। ਜਿਹੜੇ ਵਿਗੜ ਜਾਂਦੇ ਨੇ ਦੁੱਖ ਉਹਨਾਂ ਦਾ ਹੈ। ਜਿਹੜਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ, ਪਿਆਰਿਓ ਉਹ ਗੁਰਮੁਖ ਹੈ ਜਿਹੜਾ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੀ ਇਬਾਦਤ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਗਿਆ। ਮੈਨੂੰ ਯਾਦ ਆਉਂਦਾ ਪੰਘਾਣੀ ਦਾ ਉਹ ਮੈਦਾਨ, ਪੀਰ ਬੁੱਧੂ ਸ਼ਾਹ ਦੇ ਜਵਾਨ ਪੁੱਤਰ ਗਏ ਦੋਵੇਂ। ਹਾਲਾਂਕਿ ਪੀਰ ਬੁੱਧੂ ਸ਼ਾਹ ਉਮਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 20 ਸਾਲ ਦੇ ਕਰੀਬ ਜਿਕਾਂ ਵੱਡੇ ਨੇ। ਜਿਸ ਦਿਨ ਸੰਡੋਰੇ ਤੋਂ ਆ ਕੇ ਮੱਥਾ ਟੇਕਿਆ ਉਹਨਾਂ, ਤੇ ਉਸ ਦਿਨ ਪਹਿਲਾਂ ਤਾਂ ਫੁਰਨਾ ਸੀ, ਅਜੇ ਮੁੱਛ ਪੁੱਟ, ਅਜੇ ਭਰਵੀ ਦਾੜੀ ਵੀ ਨਹੀਂ ਆਈ। ਲੋਕ ਇਹਨੂੰ ਮੱਥਾ ਟੇਕਦੇ ਨੇ, ਪਰ ਜਦੋਂ ਆਏ ਗੁਣਾਂ ਦੇ ਗ੍ਰਾਹਕ ਵਾਲੇ ਸਨ, ਸਿਦਕ ਵਾਲੇ ਸਨ। ਆ ਕੇ ਦੇਖਿਓ ਨੇ, ਝੁਕਣ ਲੱਗੇ, ਪੁੱਛਿਆ ਅੱਲਾਹ ਦਾ ਮਿਲਾਪ ਕਿਵੇਂ ਹੁੰਦਾ ਹੈ? ਗੁਰੂ ਸਾਹਿਬ ਕਹਿਣ ਲੱਗੇ ਅੰਦਰ ਦੀ ਸੰਕੀਰਨਤਾ ਛੱਡ ਦਈਏ ਤੇ ਰੱਬ ਮਿਲ ਜਾਂਦਾ ਹੈ। ਉਹਨਾਂ ਕਿਹਾ ਕਿਵੇਂ ਮਿਲ ਜਾਂਦਾ ਹੈ? ਮਹਾਰਾਜ ਕਹਿੰਦੇ ਜਿਵੇਂ ਰਾਤ ਨੂੰ ਦਿਨ ਮਿਲ ਜਾਂਦਾ ਹੈ, ਇਸ ਤਰ੍ਹਾਂ ਮਿਲਦਾ ਹੈ। ਐਸੀ ਮਿਲਣੀ ਮਿਲ ਗਿਆ, ਉਹਨੇ ਬੜੇ ਬਚਨ ਕੀਤੇ ਮਹਾਰਾਜ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਸੱਲੀ ਕਰਾ ਦਿੱਤੀ। ਮੈਂ ਸਿਰਫ ਰੋਣ ਬਾਰੇ, ਜਦੋਂ ਜੰਗ ਜਿੱਤ ਲਈ ਮਹਾਰਾਜ ਜੀ,
ਤੇ ਉਸ ਜੰਗ ਦਾ ਜ਼ਿਕਰ ਮੈਂ ਸ਼ਾਇਦ ਸਾਨੂੰ ਉਸੇ

0: ਕਿਹਾ ਸੀ ਗੁਰਦੇਵ ਨੇ ਆਪਣੀ ਬਾਣੀ ਚ ਕੀਤਾ, ਪਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜਿੱਤ ਕੇ ਆਏ ਪੀਰ ਬੁੱਧੂ ਸ਼ਾਹ ਦੇ ਪੁੱਤਰ ਸ਼ਹੀਦ ਨੇ। ਜਦੋਂ ਗੁਰਦੇਵ ਨੂੰ ਮਿਲਦਾ ਹੈ ਉਹਦੀਆਂ ਅੱਖਾਂ ਚ ਬਿਲਕੁਲ ਪਾਣੀ ਨਹੀਂ ਸੀ, ਸਿਦਕ ਦਾ ਪੁਤਲਾ। ਸੱਚੀ ਮੁੱਚੀ ਗੁਰੂ ਸਾਹਿਬ ਨੇ ਉੱਥੇ ਕਿਹਾ ਇਹ ਸੱਚ ਦਾ ਪੀਰ ਹੈ। ਮਹਾਰਾਜ ਸਨ ਗੁਰੂ ਗੋਬਿੰਦ ਸਿੰਘ ਵੇਖਦੇ ਆ ਉਹਦੀਆਂ ਅੱਖਾਂ ਚ ਕੋਈ ਮਿਊਸੀ ਨਹੀਂ, ਕੋਈ ਵੀ ਘਬਰਾਹਟ ਨਹੀਂ, ਕੋਈ ਚਿੰਤਾ ਨਹੀਂ। ਸਤਿਗੁਰੂ ਨੇ ਇੱਕ ਸ਼ਬਦ ਕਿਹਾ, ਪੀਰ ਜੀ ਸਾਨੂੰ ਹਮਦਰਦੀ ਹੈ, ਹਮਦਰਦੀ ਲਫ਼ਜ਼ ਵਰਤਿਆ, ਤੁਹਾਡੇ ਪੁੱਤਰ ਇੱਥੇ ਸਾਡੀ ਖਾਤਰ ਸ਼ਹੀਦ ਹੋਏ। ਉਹਨੇ ਇੱਕ ਸ਼ਬਦ ਜਿਹੜਾ ਵਰਤਿਆ ਉਹ ਕਹਿੰਦਾ ਮੇਰੇ ਜਿੰਨਾ ਅੱਜ ਖੁਸ਼ੀ ਕੋਈ ਨਹੀਂ, ਕਹਿੰਦਾ ਮਰਨਾ ਅੱਜ ਵੀ ਏ ਕੱਲ ਵੀ ਏ, ਜੋ ਜੰਮਿਆ ਉਹਨੇ ਮਰਨਾ ਜ਼ਰੂਰ ਏ, ਮੈਨੂੰ ਇਸ ਗੱਲ ਦੀ ਖੁਸ਼ੀ ਏ ਕਿ ਘੱਟੋ ਘੱਟ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ ਗਏ। ਉਹ ਰੋਏ ਨਹੀਂ। ਮੈਂ ਉਹ ਸ਼ਬਦ ਨੇ ਕਵੀ ਸੰਤੋਖ ਸਿੰਘ ਦੀਆਂ ਚਾਰ ਸਤਰਾਂ ਵੇਖੋ, ਮੈਂ ਤਾਂ ਬੇਨਤੀ ਕਰ ਲੱਗਾ ਆਪਣੇ ਮਨ ਨੂੰ ਬਾਣੀ ਰਹਿਤ ਮਰਿਆਦਾ ਕਹਿੰਦੀ ਜਦੋਂ ਪੁਰਾਣੀ ਚੜ੍ਹਾਈ ਕਰ ਜਾਏ ਜਾਂ ਕੋਲ ਗੁਰਬਾਣੀ ਪੜੋ ਤੇ ਜਾਂ ਵਾਹਿਗੁਰੂ ਜਪੋ, ਕੋਲ ਰੋਣਾ ਨਹੀਂ ਚਾਹੀਦਾ। ਕਵੀ ਸੰਤੋਖ ਸਿੰਘ ਲਿਖਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ, ਪੀਰ ਬੁੱਧੂ ਸ਼ਾਹ ਨੂੰ ਕਹਿੰਦੇ ਨੇ ਤੁਹਾਡੇ ਪੁੱਤਰ ਸ਼ਹੀਦ ਹੋਏ, ਹਮਦਰਦੀ ਹੈ। ਪੀਰ ਜੀ ਨੇ ਜਿਹੜੇ ਸ਼ਬਦ ਵਰਤੇ ਨੇ ਚੜ੍ਹਦੀ ਕਲਾ ਦੇ, ਕਹਿਣ ਲੱਗੇ ਮੰਮ ਪੁੱਤਰ ਮਰੇ ਸ਼ੁਭ ਥਾਨਾ, ਮੇਰੇ ਪੁੱਤ ਉੱਥੇ ਮਰਿਆ, ਏਦੋਂ ਵੱਡੀ ਸੋਹਣੀ ਥਾਂ ਕਿਹੜੀ ਹੋ ਸਕਦੀ ਹੈ। ਗੁਰੂ ਗੋਬਿੰਦ ਸਿੰਘ ਦਾ ਧਰਮ ਯੁੱਧ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਜ਼ਰਾਂ ਹੋਣ, ਮੰਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ ਇਮ ਕਹਿ ਵੈ ਵਿਚ ਸਦਾਏ, ਨਾ ਸ਼ੋਕ ਕਰੇ ਮਨ ਮੇਰਾ ਮੈਂ ਜਾਣਿਓ ਲਾਭ ਵਡੇਰਾ, ਨਾ ਸ਼ੋਕ ਕਰੇ ਮਨ ਮੇਰਾ ਮੈਨੂੰ ਕੋਈ ਅਫਸੋਸ ਨਹੀਂ, ਸੱਚ ਇਹ ਵੇ ਕਿ ਮੇਰੇ ਪੁੱਤਰ ਤੁਹਾਡੇ ਚਰਨਾਂ ਚ ਕਬੂਲ ਹੋ ਗਏ ਤੇ ਮੈਂ ਅੱਜ ਦੁਨੀਆ ਚ ਬੜਾ ਵੱਡਾ ਲਾਹ ਖੱਟਣ ਵਾਲਾ ਬਾਪ ਬਣ ਗਿਆ। ਮੈਂ ਅਰਜ਼ ਕਰਾਂਗਾ ਸ਼ਬਦ ਸਿਮਰਨ ਬਾਣੀ ਇਹ ਤਰਵਾਸ ਦਿੰਦੀ ਹੈ। ਗੁਰੂ ਅਮਰਦਾਸ ਕਹਿੰਦੇ ਨੇ ਕਿ ਮੇਰੇ ਤੋਂ ਬਾਅਦ ਰੋਣਾ ਨਹੀਂ, ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਤੇ ਅਗਲਾ ਸਵਾਲ ਉੱਠਿਆ ਮਹਾਰਾਜ ਕਿਉਂ ਨਾ ਰੋਏ, ਕੋਈ ਜੀਵ ਜਾਂਦਾ ਘਰ ਦਾ ਮੰਚ ਤੇ ਹੁੰਦਾ ਪਰ ਕਿਉਂ ਨਾ ਰੋਈਏ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਇਹਦੇ ਅਰਥ ਫਿਰ ਮੈਂ ਕਰ ਦੇਣਾ ਦੁਬਾਰਾ ਕਿ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਗੁਰੂ ਨੇ ਆਪਣੀ ਰਜ਼ਾ ਵਿੱਚ ਆਪਣੇ ਆਸਣ ਤੇ ਬੈਠ ਕੇ ਸਾਰੇ ਜੀ ਇਕੱਠੇ ਕਰ ਲਏ। ਮਤ ਮੈਂ ਪਿੱਛਾ ਕੋਈ ਰੋਵ ਸੀ, ਮਤਾ ਮੇਰੇ ਤੋਂ ਪਿੱਛਾ ਕੋਈ ਰੋਵੇ ਸੋ ਮੈਂ ਮੂਲ ਨਾ ਪਾਇਆ, ਕਿਉਂ ਨੀ ਰੋਣਾ। ਕਹਿਣ ਲੱਗੇ ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਇੱਥੇ ਸ਼ਬਦ ਮਿੱਤ, ਮਿੱਤ ਦਾ ਅਰਥ ਮਿੱਤਰ, ਯਾਰ, ਦੋਸਤ, ਸੱਜਣ। ਪੈਜੈ ਦਾ ਅਰਥ ਪਾਣਾ, ਪਹਿਰਾਇਆ ਜਾਣਾ। ਮਿੱਤ ਪੈਜੈ, ਇਹਦੇ ਪਹਿਲੇ ਅੱਖਰੀ ਅਰਥ ਕਰਾਂਗਾ, ਮਿੱਤਰ ਨੂੰ ਸਰੋਪਾ ਪਹਿਨਾਇਆ ਜਾ ਰਿਹਾ ਹੈ, ਖਿਲਤ ਪਹਿਨਾਈ ਜਾ ਰਹੀ ਹੈ, ਮਿੱਤਰ ਨੂੰ ਇੱਜ਼ਤ ਵਾਲੇ ਕੱਪੜੇ ਪਹਿਰਾਏ ਜਾ ਰਹੇ ਨੇ। ਤੇ ਮਿੱਤ ਬਿਗਸੈ, ਦੂਸਰਾ ਮਿੱਤਰ ਜਿਹੜਾ ਹੈ ਉਸ ਕੱਪੜੇ ਨੂੰ, ਉਸ ਇਨਾਮ ਨੂੰ, ਉਸ ਸਤਿਕਾਰ ਨੂੰ ਦੇਖ ਕੇ ਰੋਵੇ ਨਾ। ਮਿੱਤਰ ਹੋਵੇ, ਮਿੱਤਰ ਨੂੰ ਸਨਮਾਨ ਮਿਲਦਾ ਹੋਵੇ ਤੇ ਵੇਖਣ ਵਾਲਾ ਮਿੱਤਰ ਖੁਸ਼ੀ ਵਿੱਚ ਚਲਾ ਜਾਏ। ਮਿੱਤ ਪੈ ਜਾਏ, ਮਿੱਤਰ ਨੂੰ ਸਰਪਾਉ ਮਿਲ ਰਿਹਾ, ਖੁਸ਼ੀ ਦਾ ਸਨਮਾਨ ਮਿਲ ਰਿਹਾ। ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਮੈਂ ਇੱਥੇ ਪੈਜ ਦਾ ਅਰਥ ਕਰਾਂਗਾ ਇੱਜ਼ਤ, ਜਿਹਨੂੰ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ ਉਹ ਮਿੱਤਰ ਦੇ ਸਤਿਕਾਰ ਨੂੰ ਦੇਖ ਕੇ ਕਦੀ ਰੋਂਦਾ ਨਹੀਂ, ਉਹ ਮਿੱਤਰ ਦੇ ਸਤਿਕਾਰ ਨੂੰ ਵੇਖ ਕੇ ਖੁਸ਼ ਹੁੰਦਾ। ਤੁਸੀਂ ਕਿਉਂ ਰੋਵੋਗੇ, ਮੈਨੂੰ ਤਾਂ ਵਾਹਿਗੁਰੂ ਆਪ ਸਰੂਪਾ ਦਿੰਦਾ ਪਿਆ, ਕਿ ਮੇਰੇ ਸਰੂਪੇ ਨੂੰ ਦੇਖ ਕੇ ਤੁਸੀਂ ਰੋਵੋਗੇ। ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਅੱਗੇ ਮਹਾਰਾਜ ਕਹਿੰਦੇ ਨੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਜ਼ੂਰ ਸ਼ਬਦ ਵਰਤਦੇ ਪਏ ਨੇ ਕਿ ਮੇਰੇ ਪੁੱਤਰੋ ਭਰਾਵੋ। ਇੱਥੇ ਫਿਰ ਸਾਹਿਬ ਕਹਿੰਦੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤ ਗੁਰੂ ਪਹਿਨਾਵੈ। ਇਹਦੇ ਅਰਥ ਥੋੜੇ ਜਿਹੇ ਪਹਿਲੇ ਤਾਂ ਸੌਖੇ ਕਿ ਮੇਰੇ ਪੁੱਤਰੋ ਭਰਾਵੋ, ਤੁਸੀਂ ਵਿਚਾਰ ਕੇ ਦੇਖ ਲਓ, ਹਰ ਸਤ ਗੁਰੂ ਪਹਿਨਾਵੈ। ਹਰ ਦਾ ਅਰਥ ਖਰੀ ਪਰਮਾਤਮਾ, ਸਤਿਗੁਰੂ ਪਹਿਨਾਵੈ। ਸਤਿਗੁਰੂ ਪਹਿਨਾਵੇ ਦਾ ਅਰਥ ਇਹ ਨਹੀਂ ਕਿ ਖਰੀ ਨੂੰ ਸਤਿਗੁਰੂ ਪਹਿਨਾ ਰਿਹਾ, ਇਹਦੇ ਅਰਥ ਨੇ ਤੁਸੀਂ ਵਿਚਾਰ ਕੇ ਦੇਖੋ ਕਿ ਪੁੱਤਰੋ ਭਰਾਵੋ, ਖਰੀ ਪਰਮਾਤਮਾ ਸਤਿਗੁਰੂ ਨੂੰ ਇਹ ਇੱਜ਼ਤ ਦਾ ਸਰੋਪਾ ਪਵਾ ਰਿਹਾ, ਫਿਰ ਤੁਸੀਂ ਰੋਵੋਗੇ ਕਿ ਖੁਸ਼ ਹੋਵੋਗੇ। ਹੁਣ ਅਗਲਾ ਸਵਾਲ ਉੱਠਦਾ ਕੀ ਕੋਈ ਐਸੀ ਵੀ ਅਵਸਥਾ ਹੈ ਕਿ ਚੱਲਣ ਲੱਗੇ ਉਹ ਜਿਹੇ ਸਰੂਪੇ ਮਿਲਦੇ ਹੋ। ਬਾਹਰ ਮੁਖੀ ਨਹੀਂ, ਗੁਰੂ ਗ੍ਰੰਥ ਸਾਹਿਬ ਚ ਮੈਂ ਬੇਨਤੀ ਕਰਾਂਗਾ। ਗੁਰੂ ਅਮਰਦਾਸ ਦਾ ਇੱਕ ਸ਼ਬਦ ਹੈ ਸੋਠ ਰਾਗ ਦੀ अंदर अष्टपदी कह भगतां दी सदा तू रखदा खर जियो धुर तो रखदा आया प्रहलाद जन तुद राख लै खर जियो खरनाक्ष मार पचाया ओदे अखीरलियां तुकां ने जिन हर मन वसिया से दर साचे सचियारा मित पैजै मित बिकसै जिस मित की पैज पावे जिन हर मन वसिया से दर साचे सचियारा ओना दी शोभा जुग जुग होई कोई ना मिटनखारा। महाराज कहिंदे ने इज्जत नाल जांदे ने बंदगी वाले चलिया पत सिउ जन्म सवार वाजा वाए सी जिहड़ा सरोपा लैके तुरदा है ओहदे लई खुशी दे वाजे वजदे है चलिया पत सिउ जन्म सवार वाजा वाए सी मानस क्या विचारा त्यों लोग सुनाए सी सच्चे पातशाह कहिंदे ने देखो रेरे दरगाह कहे ना कोऊ आओ बैठ आदर शब्द दिओ। गुरु ग्रंथ साहिब ओनू कदी रे कह के ओए कह के नहीं बुलांदे परमात्मा दे दर दे विच सत्कार मिलदा है। इहनू साहिब कहिंदे ने जिन्नी नाम ते आया गए मुशक्कत काल नानक ते मुख उजले केती छुट्टी नाल सतगुरु कह रहे ने मित पैजै मित बिगसै जिस मित की पैज पावे। भाई सिखो अज मैनू परमात्मा सरूपा दिंदा पिया है ते जे तुसी मेरे मित्र हो जे तुसी मेरे सज्जन हो जे तुसी सच्ची मुची परिवार दे जी मेरे लिए सुखिरद हो मेरे वाहगुरु की बख्शिश वेख के रोयो ना ओदा शुक्र करियो जिन्ने मेरे गल विच बख्शिश पाई हुई। फिर अर्ज करा एहो जा जाना किहो जे कमाल दा होगा। कबीर साहब का सलूक है जी तुहानू सब नू चेते ओदे अर्थ की लोड़ नहीं ओदे अर्थ भी दरअसल गुरु अमरदास ने किते ओ अर्थ ने ना कबीर मरता मरता जगमुवा मर पीना जानिया कोए ऐसी मरनी ऐसे मरने पाठ भेद ऐसी मरनी जो मरे बौर ना मरना कोई जेड़ा है कोई जी मौत मरदा दोबारा ओदा मरना नहीं। हजूर सच्चे पातशाह अगे कहिंदे ओ कैसी मौत महला तीजा क्या जाना किव मरेंगे कैसा मरना होए जेकर साहिब मनु ना विसरे तां सहला मरना होए मरने ते जगत डरे जीविया लोड़े सब कोए। महाराज कहिंदे हर बंदा त्रिंदा मौत मरने ते जगत डरे जीविया लोड़े सब कोए गुर प्रसादी जीवत मरे हुक्मै बूझे सोए नानक ऐसी मरनी जो मरे तां साध जीवन खोए। सरोपा मिलना मैनू याद है कि साडे एक विद्वान पुरुष बड़ी सोहनी गल सुनाई उन्हें कहिंदे ने भाई मरदाना साहब चलाना कीता है ना जी उन्हां दा दिन भी कदी नहीं किसी गुरुद्वारे ज्यादा मिलाया बहुत घट। मैं कहना जे किते भाई गुरदास दे जिहड़े नाम लिखे ने सिखां दे एक एक सिख दी किते गल करन लग पईए सानू समझ पए कैसे कैसे सिदक दे पुतले होए। प्रिंसीपल गंगा सिंह ने तां ओहदे उत्ते एक कविता लिखी सी कविता सी कल के फिरन दे टिग रबाब सी मंगाया पहलां आप ही सिखाया उहनू आउंदा ना बजाना सी चारे कुंडी तार वजी जंगली पहाड़ी थली सुनी होया पार रहा आवन ना जाना सी सज्जन जय ठग जग लोधी जय काबरा ने बाबर जय जाबरा ने सुनिया तराना सी बाबे दा रबाबी रब आबी पिनी तार जिदी नाम मरदाना जग तार ने बहाना सी। आ दो शब्द बाबे दा रबाबी रब आबी पिनी तार जिदी नाम मरदाना जग तार ने बहाना सी। अंतला समा गुरु नानक साहब दी झोली विच होया। भाई मनी सिंह उन्हां ने जन्म साखी च ते सिखां दी भगत माल भी जिथे आंदा कि भला रबाब वजाए दा मजलिस मरदाना मेरा सी ए नहीं कि मैं तुहानू मोशन कर ली ओ रबाबी जिहड़ा भाई बन के नाल तुरिया हर थां ते गया वक्त उपर लड़ मुवा गुरु नानक साहब दी झोली सी उह ते सतगुरु ने हालां 10 साल उम्र करके भाई साहब वड्डे सन जी गुरु नानक साहब जी तो महाराज जी ने एक शब्द कहे कि मरदानिया तू इन्ना समा रबाब वजाई तू हर थां ते मिलदार रहा तेरे जान तो बाद तेरे शरीर नूं असी कबर विच दफनाइए जल प्रवाह करिए जां दाग दईए किस ढंग नाल दाग दईए ते उन्हें इको गल कही सी वाह बाबा अज भी शरीर दी गल अज भी देह दियां बातां ते महाराज हस पै कहन लगे तू बहुत सेवा कीती तेरे जान तो बाद शरीर कबर च दफना दीए पत्थर लावांगे लोग कबर नूं मन्नणगे वाहिगुरू इहदा ध्यान दूजे पासे ना लै जाओ किते गोर मड़ी मत मूल ना माने हुण अर्थ भी अपने ढंग नाल फिर कर ला पैंदे इस तरह कराइए तेरी ओहदे खीरले बचन सन बाबा तेरे शब्द नूं गा के चमड़े दी कबर चो निकलिया चम दी कबर चो कढ के पत्थरां विच मत रखी ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੋਵੇ, ਜਿੱਥੇ ਤੂੰ ਹੋਵੇਂ। ਹਜ਼ੂਰ ਸੱਚੇ ਪਾਤਸ਼ਾਹ ਦੀ ਝੋਲੀ ਚ ਉਹਨਾਂ ਸਰੀਰ ਛੱਡਿਆ। ਪੁੱਤਰ ਆਉਂਦੇ ਨੇ, ਭਾਵਾਂ ਭਾਈ ਕਾਹਨ ਸਿੰਘ ਨਾਭਾ ਖੁਰਮ ਦਰਿਆ ਦੀ ਗੱਲ ਕਰਦੇ ਆ, ਕੁਛ ਵਿਦਵਾਨ ਕਰਤਾਰਪੁਰ ਦੀ ਗੱਲ ਕਰਦੇ ਆ ਚਲਾਣੇ ਦੀ, ਪਰ ਜਦੋਂ ਹਜ਼ੂਰ ਆਉਂਦੇ ਨੇ ਰਬਾਬ ਕੋਲ ਹੈ, ਪੁੱਤਰ ਸਜਾਦਾ ਹੁੰਦਾ ਹੈ ਤੇ ਇਹ ਪੁੱਛਦਾ, ਬਾਬਾ ਅੱਬੂ ਕਿੱਥੇ ਹੈ, ਪਿਤਾ ਕਿੱਥੇ ਨੇ? ਮਹਾਰਾਜ ਬੜੇ ਪਿਆਰੇ ਬਚਨ ਕਹਿੰਦੇ, ਤੇਰੇ ਅੱਬੂ ਆਪਣੇ ਘਰ ਨੂੰ ਚਲਾ ਗਿਆ, ਨਿੱਜ ਘਰ ਨੂੰ ਚਲਾ ਗਿਆ, ਆਪਣੇ ਘਰ ਨੂੰ ਚਲੇ ਗਏ। ਮਹਾਰਾਜ ਦੱਸਦੇ ਨੇ ਚਲਾਣਾ ਕਰ ਗਏ, ਤੇ ਨਾਲ ਸ਼ਬਦ ਕਹਿੰਦੇ ਆ, ਆਪਣੇ ਘਰ ਨੂੰ ਗਿਆ ਨੂੰ ਰੋਈਦਾ ਨਹੀਂ, ਆਪਣੇ ਘਰ ਵਿੱਚ ਗਿਆ ਹੋਇਆਂ ਦੀ ਤਾਂ ਖੁਸ਼ੀ ਮਨਾਈਦੀ ਹੈ, ਆਪਣੇ ਘਰ ਗਿਆ ਹੋਇਆਂ ਨੂੰ ਬਖਸ਼ਿਸ਼ ਮਿਲਦੀ ਹੈ। ਤੇਰਾ ਅੱਬੂ ਅੱਲਾਹ ਦੇ ਘਰ ਵਿੱਚ ਸਵੀਕਾਰ ਹੋ ਗਿਆ ਹੈ, ਪ੍ਰਵਾਨ ਹੋ ਗਿਆ ਹੈ। ਇਹਦਾ ਮਤਲਬ ਹੈ ਜਿਹੜੇ ਸ਼ਬਦ ਬਾਣੀ ਚ ਆਉਂਦੇ ਨੇ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬਹਿਸਣ ਪਾਈਏ, ਕਹੋ ਨਾਨਕ ਬਾਂਹ ਉਡਾਈਏ, ਇਹਦਾ ਮਤਲਬ ਇੰਨੀ ਇੱਜ਼ਤ ਕਿ ਰੱਬ ਦੀ ਦਰਗਾਹ ਵਿੱਚ ਵੀ ਉਹਦੀ ਬਾਂਹ ਉੱਚੀ ਹੈ। ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾਂ, ਮਹਿਲ ਪਾਏ ਸੀ ਉਹਦੇ ਅਖੀਰਲੀ ਤੋਕੇ ਤਾਂ ਦਰਗਾਹ ਪੈਦਾ ਜਾਏ ਸੀ, ਉਹਨੂੰ ਇੱਜ਼ਤ ਮਿਲਦੀ ਜਿਹੜਾ ਖਸਮ ਦੇ ਹੁਕਮ ਨੂੰ ਮੰਨਦਾ। ਸਤਿਗੁਰੂ ਕਹਿੰਦੇ ਨੇ, ਮੈਨੂੰ ਅੱਜ ਪਰਮਾਤਮਾ ਸਰੂਪਾ ਦਿੱਤਾ ਬੱਚਿਓ, ਮੈਨੂੰ ਅੱਜ ਮੇਰੇ ਮਿੱਤਰ ਨੇ ਬਖਸ਼ਿਸ਼ ਦਿੱਤੀ, ਇਸ ਬਖਸ਼ਿਸ਼ ਨੂੰ ਵੇਖ ਕੇ ਰੋਵੋ ਨਾ। ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਨੂੰ ਖਰੀ ਨੇ ਪਹਿਨਾ ਦਿੱਤਾ ਇਸ ਰੂਪਾ। ਹੁਣ ਸਾਰਾ ਪਰਿਵਾਰ ਸਿੱਖ ਇਕੱਠੇ ਨੇ, ਮਹਾਰਾਜ ਜੀ ਨੇ ਆਵਾਜ਼ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਬਿਰਧ ਨੂੰ, ਜੀ ਹਜ਼ੂਰ। ਕਹਿਣ ਲੱਗੇ, ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲੈ ਆਓ। ਅਗਲੀ ਤੁਕ ਦੇ ਅਰਥ ਕਰਨ ਲੱਗਾ, ਇਸ਼ਨਾਨ ਕਰਾ ਕੇ ਬਸਤਰ ਪਹਿਨਾ ਕੇ ਲਿਆਂਦਾ। ਧੰਨ ਗੁਰੂ ਅਮਰਦਾਸ ਮਹਾਰਾਜ। ਇੱਥੇ ਫਿਰ ਬਾਬਾ ਸੁੰਦਰ ਜੀ ਕਹਿੰਦੇ, ਸਤਿਗੁਰੂ ਪ੍ਰਤੱਖ ਹੁੰਦਾ ਵਹਿ ਰਾਜ ਆਪ ਟਿਕਾਇਆ। ਇਹਦੇ ਅਰਥ ਥੋੜੇ ਜਿਹੇ ਜ਼ਰੂਰ ਅਖਰੀ ਕਰ ਦੇਣਾ, ਸਤਿਗੁਰੂ ਪ੍ਰਤੱਖ ਹੁੰਦਾ। ਸਤਿਗੁਰੂ ਦਾ ਅਰਥ ਇੱਥੇ ਕਰਾਂਗੇ ਧੰਨ ਗੁਰੂ ਅਮਰਦਾਸ ਜੀ। ਪ੍ਰਤੱਖ ਹੁੰਦਾ ਦਾ ਅਰਥ ਅਜੇ ਦੇਹ ਵਿੱਚ ਸਰੀਰ ਵਿੱਚ ਕਾਇਮ ਨੇ, ਪ੍ਰਤੱਖ ਨੇ, ਹਯਾਤੀ ਵਿੱਚ ਨੇ ਜੀ। ਪ੍ਰਤੱਖ ਹੁੰਦਾ ਆਪਣੀ ਸੁਰਤੀ ਵਿੱਚ, ਆਪਣੇ ਸਰੀਰ ਵਿੱਚ ਰਹਿੰਦਿਆਂ। ਬਹਿ ਰਾਜ ਆਪ ਟਿਕਾਇਆ, ਸ਼ਬਦ ਵਰਦੇ ਨੇ ਬਹਿ ਕੇ, ਰਾਜ ਦਾ ਅਰਥ ਆਪਣਾ ਭੇਦ, ਆਪਣੀ ਜੋਤ, ਆਪ ਟਿਕਾਇਆ ਆਪਣੀ ਜੋਤ ਆਪਣੀ ਹਯਾਤੀ ਵਿੱਚ, ਧੰਨ ਗੁਰੂ ਰਾਮਦਾਸ ਦੇ ਵਿੱਚ ਟਿਕਾ ਦਿੱਤੇ। ਸਤਿਗੁਰੂ ਪ੍ਰਤੱਖ ਹੁੰਦਾ, ਬਹਿ ਰਾਜ ਆਪ ਟਿਕਾਇਆ। ਫਿਰ ਸ਼ਬਦ ਕਿਹੋ ਨੇ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਾਰੇ ਸਿੱਖਾਂ ਨੂੰ, ਰਿਸ਼ਤੇਦਾਰਾਂ ਨੂੰ, ਪੁੱਤਰਾਂ ਤੇ ਭਰਾਵਾਂ ਨੂੰ, ਸਭ ਨੂੰ ਕਿਹਾ, ਮੇਰੇ ਸਾਹਮਣੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰੋ। ਮਹਾਰਾਜ ਜੀ ਨੇ ਕਿਹਾ, ਸੰਗਤ ਨੇ ਸੱਤ ਬਚਨ ਕਹਿ ਕੇ ਨਮਸਕਾਰ ਕੀਤੇ। ਅਗਾਂਹ ਹਾਲੇ ਕਿ ਇਹ ਤਿੰਨਾਂ ਪੌੜੀਆਂ ਵਿੱਚ ਗੁਰੂ ਰਾਮਦਾਸ ਦਾ ਜ਼ਿਕਰ ਆਈ ਜਾਣਾ ਹੈ। ਮੇਰੀ ਬੇਨਤੀ ਹੈ, ਗੁਰੂ ਰਾਮਦਾਸ ਦੀ ਸਿਫਤ ਗੁਰੂ ਅਰਜਨ ਦੇਵ ਕੋਲ ਹੋ ਰਹੀ ਖਲੋਤਿਆਂ, ਗੁਰੂ ਨਾਨਕ ਸਾਹਿਬ ਦੀ ਸਿਫਤ ਹੋ ਰਹੀ ਹੈ, ਇੱਥੋਂ ਤੱਕ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਦੀ ਜੋਤ ਦਾ ਵਾਰਸ ਹੀ ਗੁਰੂ ਨਾਨਕ ਦੀ ਸਿਫਤ ਕਰ ਰਿਹਾ। ਅਸੀਂ ਪੜ੍ਹਦੇ ਹਾਂ, ਮੈਂ ਮੂਰਖ ਕੀ ਕੇਤਕ ਬਾਤ ਕੈ ਕੋਟ ਪਰਾਧੀ ਤਰਿਆ ਰੇ। ਇਹਦੇ ਅਰਥ ਪੜ੍ਹਿਓ, ਪ੍ਰੋਫੈਸਰ ਸਾਹਿਬ ਸਿੰਘ ਕੀ ਕਹਿੰਦਾ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਭਾਸਨਾ ਭਰਿਆ ਰੇ। ਹੁਣ ਕਈਆਂ ਨੇ ਇੱਥੇ ਵੀ ਉਹ, ਮੈਂ ਸੋਚਣਾ ਹੋ ਸਾਨੂੰ ਕੀ ਕਿਹਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਆਉਂਦਾ। ਆਹ ਇੱਕ ਦਿਨ ਅਰਥ ਕੀਤੇ ਸਨ ਜੀ, ਕਿ ਗਿਆਨ ਧਿਆਨ ਕਿਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ, ਸਤਿਗੁਰੂ ਨਾਨਕ ਜਿਨ ਘਰ ਰਾਖੀ ਮੇਰੇ। ਉਹ ਕਹਿੰਦੇ, ਭਾਈ ਸਾਹਿਬ ਵਿਸ਼ਰਾਮ ਨੀ ਠੀਕ ਲੱਗਾ। ਮੈਂ ਦੱਸੋ, ਕਹਿੰਦੇ ਸੱਚੀ ਮੈਨੂੰ ਇਸ ਤਰ੍ਹਾਂ ਕਿਹਾ, ਕਹਿੰਦੇ ਪਾਠ ਇਹ ਕਰੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਘਰ ਰਾਖੀ ਮੇਰੀ। ਮੈਂ ਕਿਹਾ ਜੀ ਇਸ ਤਰ੍ਹਾਂ ਕੀ? ਕਹਿੰਦੇ ਸਤਿਗੁਰੂ ਵੱਡਾ ਹੋ ਗਿਆ ਤੇ ਨਾਨਕ ਦਾ ਅਰਥ ਗੁਰੂ ਅਰਜਨ ਦੇਵ ਕਹਿ ਰਹੇ ਆ। ਮੈਂ ਕਿਹਾ ਇੰਨਾ ਧੱਕਾ ਨਾ ਕਰੋ, ਬਾਣੀ ਦੇ ਅਰਥ ਕਰਦੇ ਆ, ਗੁਰੂ ਨਾਨਕ ਸਭ ਤੋਂ ਵੱਡਾ ਹੈ। ਜੇ ਤੁਸੀਂ ਉਸ ਚੀਜ਼ ਨੂੰ ਸਿਰਫ ਉਸ ਸਹਿਮ ਸਮੇਂ ਚ ਰੱਖ ਕੇ ਅਰਥ ਕਰੋਗੇ, 1469 ਤੋਂ ਲੈ ਕੇ 1539 ਤੱਕ ਹੀ ਗੁਰੂ ਜੋਤ ਮੰਨੋਗੇ, ਫਿਰ ਭੱਟ ਤਾਂ ਕਹਿੰਦੇ ਨੇ ਪ੍ਰਹਿਲਾਦ, ਧਰੂਵ, ਨਾਰਦਾਦ, ਅੰਗਰੋ, ਪੁਰੂਰੋ, ਜਿੰਨੇ ਨੇ ਪਰਸਮੇਸਰ, ਰਘੁਬਰ, ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਗਾਇਆ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਉਹ ਗੱਲ, ਉਹ ਕਹਿੰਦਾ ਦੁਨੀਆਂ ਦੇ ਜਿਤਨੇ ਵੀ ਪਿਆਰ ਦੇ ਸੋਮੇ ਨੇ, ਜਿਤਨੇ ਵੀ ਪਿਆਰ ਦੀਆਂ ਬੂੰਦਾਂ ਨੇ, ਇਹ ਸਾਰੀਆਂ ਮੇਰੇ ਗੁਰੂ ਨਾਨਕ ਵਿੱਚੋਂ ਨਿਕਲੀਆਂ ਨੇ। ਮੇਰਾ ਗੁਰੂ ਨਾਨਕ ਏਡਾ ਵੱਡਾ ਹਰ ਪਿਆਰ ਦੀ ਧਾਰਾ ਉਹਦੇ ਵਿੱਚੋਂ ਹੀ ਨਿਕਲਦੀ ਪਈ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਿਓ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-453-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

0: परथाए साखी महापुरुख बोल दे।
1: सच्चे पातशाह धन गुरु अमरदास साहिब जी, ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ 'ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ, ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ, ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ, ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ, ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਤ ਲਿਖ ਕੇ ਪੰਡਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਵੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ। ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ, ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ, ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁਕ ਕੇ ਸੇਵਾ ਕਰਨੀ, ਝੁਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫਿਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ, ਆਪਾਂ ਆਪਣੇ ਕਰਮਾਂ ਦੇ ਨਾਲ ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉਂ ਕਰੀ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਦ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾ ਕਾਰਜ ਕੇ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ
सिर सिर रिजक संवाहे ठाकुर काहे मन पाऊ करया। उडे उड़े आवे सकोसा तिस पछ बचरे शरया। तिन कवन खलावे कवन चुगावे मन मह सिमरन करया। सब निदान दस अष्ट सिदान ठाकुर कर तल धरया। जन नानक बल बल सद बल जाइय तेरा अंत ना पारावरया। सब निदान दस अष्ट सिदान ठाकुर कर तल धरया। जन नानक बल बल सद बल जाइय तेरा अंत ना पारावरया। राग आसा महला चौथा सो पुरख एक ओंकार सतगुर प्रसाद। सो पुरख निरंजन हर पुरख निरंजन हर अगम अगम अपारा। सब त्यावह सब त्यावह तुद जी हर सच्चे सृजनहारा। सब जी तुम्हारे जी तू जिया का दातारा। हर त्यावह संतहु जी सब दुख विसारण हारा। हर आपे ठाकुर हर आपे सेवक जी क्या नानक जंत विचारा। तू कट कट अंतर सर्व निरंतर जी हर एको पुरख समाणा। एक दाते एक पेखारी जी सब तेरे चूज विडाणा। तू आपे दाता आपे भुगता जी हाँ तुद बिन अवर न जाना। तू पार ब्रह्म बेअंत बेअंत जी तेरे क्या गुण आख बघाणा। जो सेवह जो सेवह तुद जी जन नानक तिन कुरबाणा। हर त्यावह हर त्यावह तुद जी से जन जुग मह सुखवासी। से मुकत पाए जिन हर त्याया जी तिन तूटी जमकी फासी। जिन निरपाओ जिन हर निरपाओ त्याया जी तिनका पाओ सब गवासी। जिन सेविया जिन सेविया मेरा हर जी ते हर हर रूप समासी। से तन जिन हर त्याया जी जन नानक तिन बल जासी। तेरी भगत भंडार जी परे बेअंत बेअंता। तेरे भगत सलाहन तुद जी हर अनके अनेके अनंता। तेरी अनक करहे हर पूजा जी तप तपह जपह बेअंता। तेरे अनेक पढ़े बहु सिमरत सासत जी कर क्रिया खट कर्म करंता। से भगत भले जन नानक जी जो पावह मेरे हर भगवंता। तू आदि पुरख अपरंपर करता जी तुद जे वड़े अवर न कोई। तू जुग जुग एको सदा सदा तू एको जी तू निःचल करता सोई। तुद आपे पावै सोई वरतै जी तू आपे करहे सोई। तुद आपे सृष्ट सब उपाई जी तुद आपे सिरज सब गोई। जन नानक गुण गावै करते के जी जो सब सहका जानोई। आसा महला चौथा तू करता सचियार मैडा साई। जो तौ पावै सोई थी सी जो तू देहे सोई हाऊ पाई रहाओ। सब तेरी तू सबनी त्याया जिसनों कृपा करहे तिन नाम रतन पाया।
ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ,

शर्मा शरण परे की राखो शर्मा। जप तप संयम धर्म ना कमा,

सर्वठार मोह सहाई दुष्ट दोख ते ले हो बचा।

ਦਾਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜੇ ਸਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ

ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਹਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਤਨਾਮ ਸ਼੍ਰੀ ਵਾਹਿਗੁਰੂ।

महला पंजवा खोजत खोजत खोज विचारे ओ

ਸ਼੍ਰਵਣੀ ਸੁਣੀਐ ਰਸਨਾ ਗਾਈਐ।

ਕਰਨ ਕਾਰਣ ਸਮਰੱਥ ਸੁਆਮੀ ਜਾਤ ਬ੍ਰਿਥਾ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵੱਡੇ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ

सिमरै सदा गोपाला। वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।